ਬੈਠਾ ਵਿੱਚ ਸਟੂਡੀਓ ਤੇ ਕਰਕੇ ਹਨੇਰਾ ਮੈਂ ਸਵੇਰ ਤੇਰੀ ਯਾਦਾਂ ਨਾਲ ਲੜੇ ਤੇ ਹਾਰਿਆ ਮੈਂ ਇੱਕ ਵਾਰੀ ਮਰੇ ਤੇ ਕਿੰਨੀ ਵਾਰ।

ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ।

السلام علیکم السلام علیکم اینڈ السلام علیکم ਤੁਹਾਡਾ ਭਰਾ ਤੁਹਾਡਾ ਸੱਜਣ ਤੁਹਾਡਾ ਬੇਲੀ ਆਰਜੇ ਗੁਲਾਮ ਅਲੀ ਜਾਵੇਦ ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਅਤੇ ਮਿੱਠੜੇ ਮਨ ਠਰਾਂ ਨੂੰ ਆਖਦਾ ਜੀ ਆਇਆਂ ਨੂੰ ਵੈਲਕਮ ਖੁਸ਼ ਆਮਦੀਦ ਪਾ ਖੈਰ ਰਾਗਲੇ ਸਤ ਬਿਸਮਿਲ੍ਲਾ ਅਤੇ ਜੀ ਆਇਆਂ ਨੂੰ ਪ੍ਰੋਗਰਾਮ ਰਾਵੀ ਕਿਨਾਰੇ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ ਜਾਂਦਾ ਔਰ ਮੈਂ ਬੰਦਾ ਨਾ ਚੀਜ਼ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਤੁਹਾਡੇ ਨਾਲ ਹੁੰਦਾ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਖੁਸ਼ਬਾਸ਼ ਹੋ ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ ਹਾਲ ਅਹਿਵਾਲ ਕੀ ਹੈ ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ ਖੁਸ਼ਬਾਸ਼ ਹਾਂ ਅੱਲਾ ਪਾਕ ਦਾ ਕਰਮ ਹੈ ਸੱਤੇ ਖੈਰੀ ਨੇ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਕੁਛ ਯਾਰ ਦੀ ਕੁਛ ਦਿਲਦਾਰ ਦੀ ਕੁਝ ਮਿੱਠੜੇ ਮਨ ਠਾਰ ਦੀ ਕੁਝ ਗੱਲ ਆਰ ਦੀ ਕੁਝ ਪਾਰ ਦੀ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਕੁਛ ਯਾਰ ਦੀ ਕੁਛ ਦਿਲਦਾਰ ਦੀ ਕੁਝ ਮਿੱਠੜੇ ਮਨ ਠਾਰ ਦੀ

ਅਕਸਮ ਬਿਸਮਿਲ੍ਲਾ ਔਰ ਪ੍ਰੋਗਰਾਮ ਦੇ ਵਿਸ਼ਾ ਮਿਲਾਉਣ ਦਾ ਤਰੀਕਾ ਇਹ ਹੈ ਕਿ ਤੁਸੀਂ ਜਾਓਗੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਉੱਥੇ ਜਾ ਕੇ ਟਾਈਪ ਕਰੋਗੇ 101 ਔਰ ਉਹ ਮੈਸੇਜ ਲਿਖੋਗੇ ਮੈਸੇਜ ਲਿਖ ਕੇ ਅਤੇ ਸੈਂਡ ਕਰੋਗੇ 4471 ਯਾਨੀ 4471 ਅਤੇ ਜੇ ਤੁਹਾਡਾ ਕਰੇਗਾ ਦਿਲ ਕਿ ਮੇਰੇ ਨਾਲ ਤੁਸੀਂ ਗੱਲ ਕਰਨੀ ਹੈ ਤਾਂ ਫਿਰ ਮੇਰਾ ਨੰਬਰ ਨੋਟ ਕਰੋ ਨੰਬਰ ਹੈ 0422111001 ਅਤੇ ਜੇ ਤੁਸੀਂ ਫੇਸਬੁੱਕ 'ਤੇ ਆ ਕੇ ਕਮੈਂਟਸ ਕਰਨੇ ਤਾਂ ਫਿਰ ਜਾਣਾ ਫੇਸਬੁੱਕ ਦੇ ਪੇਜ 'ਤੇ ਉੱਥੇ ਸਰਚ ਕਰਨਾ FM 101 ਲਾਹੌਰ ਜਿੱਦਾਂ FM 101 ਲਾਹੌਰ ਸਰਚ ਹੋ ਜਾਏਗਾ ਉੱਥੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ ਔਰ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋ ਸੀ ਔਰ ਜਿੱਥੇ ਜਾ ਕੇ ਤੁਸੀਂ ਕਮੈਂਟ ਕਰ ਸਕੋਗੇ ਸੋ ਤੁਸੀਂ ਕਾਲ ਕਰਨੀ ਹੈ ਤਾਂ ਫਿਰ ਵੀ ਵੈਲਕਮ ਤੁਸੀਂ 4471 'ਤੇ ਆਉਣਾ ਤਾਂ ਫਿਰ ਵੀ ਔਰ ਅਗਰ ਫੇਸਬੁੱਕ 'ਤੇ ਕਮੈਂਟ ਕਰਨੇ ਤਾਂ ਫਿਰ ਵੀ ਬੰਦਾ ਨਾ ਚੀਜ਼ ਹਾਜ਼ਰ ਤੁਹਾਡੇ ਵਾਸਤੇ ਪੂਰੇ 3 ਵਜੇ ਤੱਕ ਅੱਜ ਹਮਾਹੀ ਲੋਏ ਲੋਏ ਲਓ ਜੀ ਮੁਹੰਮਦ ਨਵਾਜ਼ ਰਾਏਵਿੰਡ ਤੋਂ ਮਾਸ਼ਾਅੱਲਾ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਅਜੇ ਮੈਂ 2 ਮਿੰਟ ਬੋਲਿਆ ਹੀ ਹਾਂ ਅਤੇ ਨਵਾਜ਼ ਭਾਈ ਦਾ ਮੈਸੇਜ ਆ ਗਿਆ 4471 ਅਤੇ ਇਹਨਾਂ ਨੇ ਮੈਸੇਜ ਕੀਤਾ ਆਖਿਆ ਨੇ ਸ਼ੋਅ ਚੰਗਾ ਹੀ ਕਰੋਗੇ ਮੈਨੂੰ ਉਮੀਦ ਹੈ ਸਲਾਮ ਆਖਿਆ ਨੇ ਮੈਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ

ਵੈਲਕਮ ਬੈਕ, ਵੈਲਕਮ ਬੈਕ ਸਾਰੇ ਭੈਣਾਂ ਦੇ ਵੀਰਾਂ ਮੇਰੇ ਨਾਲ ਨੇ। ਪ੍ਰੋਗਰਾਮ ਦੀ ਚੱਸ ਆਈ ਪਈ ਹੈ ਔਰ ਬੜੇ ਸਾਰੇ ਲੋਕ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਪਏ ਹੁੰਦੇ ਨੇ ਔਰ ਦਿਲ ਨੂੰ ਬੜਾ ਸਕੂਨ ਮਿਲਦਾ ਪਿਆ ਇਸ ਵਜ੍ਹਾ ਤੋਂ ਕਿ ਤੁਸੀਂ ਸਾਰੇ ਭੈਣਾਂ ਵੀਰਾਂ ਸਾਡੇ ਨਾਲ ਆ ਗਏ ਔਰ ਰੁਬੀਨਾ ਜੱਟੀ ਸਾਹਿਬਾ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਦੁਆਵਾਂ ਦਿੱਤੀਆਂ ਨੇ ਔਰ ਐਸੀਆਂ ਦੁਆਵਾਂ ਜਿਹਦੇ ਵਿੱਚ ਬਹੁਤ ਸਾਰੀ ਅਪਣਾਈਅਤ, ਆਪਣਾਪਨ ਔਰ ਖਾਲਿਸਪਨ। ਬਹੁਤ ਸ਼ੁਕਰੀਆ ਰੁਬੀਨਾ ਸਾਹਿਬ, ਅੱਲਾ ਪਾਕ ਤੁਹਾਨੂੰ ਖੁਸ਼ ਸਲਾਮਤ ਰੱਖੇ, ਤੁਹਾਨੂੰ ਸਿਹਤ ਦੇਵੇ, ਇੱਜ਼ਤ ਦੇਵੇ, ਲੰਬੀ ਜ਼ਿੰਦਗੀ ਦੇਵੇ। ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਅਤੇ ਜਿਸ ਵੇਲੇ ਤੁਸੀਂ ਮੈਸੇਜ ਕਰਦੇ ਹੋ, ਯਕੀਨ ਕਰੋ ਇੰਝ ਲੱਗਦਾ ਕਿ ਸਾਡਾ ਕੋਈ ਆਪਣਾ ਹੈ ਜਿਹੜਾ ਬਿਲਕੁਲ ਰਿਸ਼ਤਿਆਂ ਦੀ ਪਾਸਦਾਰੀ ਕਰਦੇ ਹੋਇਆਂ, ਰੱਖ ਰਖਾਓ ਕਰਦੇ ਹੋਇਆਂ ਸਾਡੇ ਨਾਲ ਸ਼ਾਮਿਲ ਹੈ। ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਰਜ਼ਾ ਚੌਧਰੀ, ਰਜ਼ਾ ਚੌਧਰੀ ਨੇ ਆਖਿਆ ਤੁਸੀਂ ਪੁੱਛਦੇ ਪਏ ਹੋ ਕਿ ਅੱਜ ਕੀ ਕਰ ਰਹੇ ਹੋ, ਤਾਂ ਜਣੇ ਆਖ ਦੇਣ ਅਸੀਂ ਇੱਥੇ ਅੱਜ ਅੱਡੀਆਂ ਚਾਹ ਚਾਹ ਕੇ ਤੁਹਾਡਾ ਇੰਤਜ਼ਾਰ ਪਕੜਨਾ, ਮਤਲਬ ਮੇਰਾ ਨਾਂ ਲਿਆ ਨੇ ਕਿ ਅੱਜ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਤੁਸੀਂ ਸਾਡੇ ਫੰਕਸ਼ਨ ਦੇ ਵਿੱਚ ਆਓ, ਉਸ ਪਾਰਟੀ ਦੇ ਵਿੱਚ ਆਓ ਜਿਹੜੀ ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਸਾਰੇ ਲਿਸਨਰ ਕਿਦਾਂ ਇਕੱਠੇ ਹੋ ਰਹੇ ਨੇ। ਮੈਂ ਵੀ ਉਹਨਾਂ ਨੂੰ ਇਹ ਗੱਲ ਕੀਤੀ ਵੀ ਬਾਈ ਸਾਈਕਲ ਮੇਰਾ ਠੀਕ ਹੋਇਆ ਅਤੇ ਮੈਂ ਮੁੜ ਆ ਜਾ ਸਾਂ। ਅਤੇ ਅਬਦੁਲ ਹਮੀਦ ਸਾਹਿਬ ਅੱਜ ਲਾਹੌਰ ਪਹੁੰਚੇ ਹੋਏ ਨੇ ਫਰੂਕਾਬਾਦ ਵਾਲੇ, ਅਤੇ ਅਬਦੁਲ ਹਮੀਦ ਸਾਹਿਬ ਵੀ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਕਰਦੇ ਨੇ ਔਰ ਆਖਿਆ ਨੇ ਮੈਂ ਲਾਹੌਰ ਆ ਕੇ ਅਤੇ ਅੱਜ ਮੈਂ ਮੋਬਾਈਲ ਦੇ ਵਿੱਚ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ। ਮਿਹਰਬਾਨੀ ਆ ਹਫਸਾ ਸ਼ੇਖੂਪੁਰਾ, ਤੂੰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਹਫਸਾ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਤਾਰੀਫ ਕੀਤੀ। ਹਫਸਾ ਜੀ ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ ਔਰ ਡਾਢੀ ਸੋਹਣੀ ਸਾਂਝ ਤੁਸੀਂ ਪਾਈ, ਚੰਗਾ ਲੱਗਾ। ਸਾਜਦਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਸਾਜਦਾ ਆਖਦੇ ਨੇ ਜੇ ਅਸੀਂ ਸਾਡੀ ਇੰਝ ਦੀ ਜੋੜੀ ਜਿਵੇਂ ਹੰਸਾਂ ਦੀ ਜੋੜੀ, ਕੋਈ ਹੋ ਜਾਏ ਗੀਤ ਆਖਿਆ ਨੇ, ਆਖਿਆ ਨਸੀਬੋ ਲਾਲ ਦੇ ਆਵਾਜ਼ 'ਚ ਗੀਤ ਹੈ ਅਤੇ ਮੇਰੀ ਕਜ਼ਨ ਨੇ ਆਲੀਆ ਆਲੀਆ ਦੇ ਨਾਮੇ ਕਰੋ। ਮੈਂ ਆਖਿਆ ਜਨਾਬ ਹੁਕਮ ਸੇ ਰੱਖੀ ਅਤੇ ਕਰ ਦਿੰਦੇ ਹਾਂ, ਇਹ ਕਿਹੜਾ ਐਡਾ ਕੰਮ ਹੈ। ਬਹਰਹਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ, ਤੁਹਾਡਾ ਬਹੁਤ ਸ਼ੁਕਰੀਆ। ਅਤੇ ਚਲੀਏ ਫਿਰ ਅਗਲੇ ਗੀਤ ਵਾਲੇ ਪਾਸੇ। ਅੱਜ ਜਿਹੜੀਆਂ ਮੈਂ ਨਸੀਹਤਾਂ ਤੁਹਾਨੂੰ ਕੋਈ ਨਹੀਂ ਪੱਕ ਰਹਿੰਦਾ, ਪਰੇਸ਼ਾਨ ਨਹੀਂ ਹੋਣਾ, ਮੇਰੇ ਨਾਲ ਰਹਿਣਾ। ਅਤੇ ਜੇ ਤੁਹਾਡਾ ਵੀ ਦਿਲ ਪੱਕ ਕਰਦਾ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ, ਤਾਂ ਉਹ ਰਾਮ ਵੱਜੋ ਮੋਢ ਢਿੱਲ ਕਿਉਂ ਪੈ ਲੈਂਦੇ ਹੋ, ਵੱਜ ਪਵੋ। ਆਹਾ ਕਿਆ ਬਾਤ ਏ ਜਮਾਲ ਭਾਈ, ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਹਾਂ ਜਮਾਲ ਭਾਈ, ਸੁਣ ਕੇ ਦੱਸੋ ਕਿਵੇਂ ਲੱਗਦਾ ਪਿਆ ਪ੍ਰੋਗਰਾਮ? ਬਹੁਤ ਕੰਜੂਸੀ ਕਰਦੇ ਹੋ ਜਮਾਲ ਭਾਈ ਕਮੈਂਟਸ ਕਰਨ 'ਚ।

ਉਹ ਕਿਹੜਾ ਸੱਜਣ ਹੁੰਦਾ ਹੈ ਜਿਹੜਾ ਸੱਜਣਾਂ ਨੂੰ ਭੁੱਲ ਜਾਵੇ। ਸੁਣੋ, ਇੰਜੋਏ ਕਰੋ ਪ੍ਰੋਗਰਾਮ ਰਾਵੀ ਕਿਨਾਰੇ, ਆਰਜੇ ਗੁਲਾਮ ਅਲੀ ਜਾਵੇਦ, FM 101 ਰੇਡੀਓ ਪਾਕਿਸਤਾਨ, ਲਾਹੌਰ ਦਾ ਸਟੂਡੀਓ। ਜਿਹੜੇ ਲੋਕ ਦੌਰਾਨ ਡਰਾਈਵਿੰਗ ਮੈਨੂੰ ਸੁਣ ਰਹੇ ਨੇ, ਉਹਨਾਂ ਨੂੰ ਅਕਸਰ ਕੈਸੇ ਹੋ, ਕਿਵੇਂ ਗੁਜ਼ਰਦੀਆਂ ਪਈਆਂ ਜ਼ਿੰਦਗੀਆਂ। ਉਹ ਭਾਈ, ਗੱਡੀ ਚਲਾਈ ਜਾਓ, ਧਿਆਨ ਨਾਲ ਚਲਾਈ ਜਾਓ, ਵਜਾਈ ਜਾਓ, ਵਜਾਈ ਜਾਓ।

ਆਖੀ ਮੇਰੇ ਡੋਲੇ ਨੂੰ ਮੈਨੂੰ ਇੱਕ ਵਾਰੀ ਮਿਲ ਜਾਵੇ। ਗੱਲ ਦੀ ਚੈਸ ਆ ਗਈ ਬਾਈ, ਅਸੀਂ ਟੱਪੇ ਮਾਈਏ ਸੋਹਣੇ ਸਵਾਦ ਆ ਗਿਆ। ਫਰਮਾਇਸ਼ ਆ ਜਨਾਬ ਰਜ਼ਾ ਬਾਈ ਦੀ। ਰਜ਼ਾ ਬਾਈ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਔਰ ਸਿਰ ਅੱਖੀ ਅਤੇ ਹੁਕਮ ਤੁਹਾਡਾ ਅਤੇ ਚੱਲਦਾ ਰਹਿਣਾ, ਗੱਲ ਸਾਡੇ ਨਾਲ ਰਹਿਣੀ ਹੈ। ਅਤੇ ਫੇਸਬੁੱਕ 'ਤੇ ਜਿਹੜੇ ਲੋਕ ਆਏ ਨੇ, ਜ਼ਰਾ ਫੇਸਬੁੱਕ ਵਾਲਿਆਂ ਨੂੰ ਵੀ ਚੈੱਕ ਕਰ ਲਵੀਓ, ਵਿਚਾਰੇ ਇੰਤਜ਼ਾਰ ਕਰ ਰਹੇ ਹੋਣੇ ਨੇ। ਮੁੜ ਆਉਂਦੇ ਨੇ, ਸਾਡਾ ਤਾਂ ਨਾਂ ਹੀ ਨਹੀਂ ਇਹ ਲੈਂਦੇ, ਅਸੀਂ ਤਾਂ ਮੁੜ ਤੁਹਾਡੇ ਪਰਾਏ ਹੋ ਗਿਆ ਸੀ, ਸਾਡੇ ਨਾਲ ਮੁੜ ਤੁਹਾਡਾ ਕਿਹੜਾ ਰਿਸ਼ਤਾ? ਨਾ ਬਾਈ ਨਾ, ਮੇਰੇ ਸਾਰੇ ਲਿਸਨਰ ਮੇਰੇ ਪ੍ਰੋਗਰਾਮ ਦਾ ਚੰਨ ਤਾਰਾ ਨੇ, ਮੇਰੇ ਪ੍ਰੋਗਰਾਮ ਦੀ ਖੁਸ਼ਬੂ ਨੇ, ਔਰ ਗੁਲਾਬ ਦੇ ਫੁੱਲ ਨੇ ਸੋਹਣੇ ਮਿੱਠੜੇ ਮਨ ਮੋਹਣੇ। ਅਤੇ ਜਨਾਬ ਉਹ ਵੇਖੋ, ਉਹ ਵੇਖੋ ਰਜ਼ਾ ਚੌਧਰੀ ਤਾਂ ਹੁਣ ਮੈਨੂੰ ਅੱਖਾਂ ਕੀ, ਉਹ ਮੈਨੂੰ ਚੀਸੀਆਂ ਪਈਆਂ ਚੜਦੀਆਂ ਨੇ। ਬਸ ਬਹਰਹਾਲ ਕੁਝ ਨਹੀਂ, ਆਖਦੇ ਨੇ ਅਸਲਾਮ ਵਾਲੇਕੁਮ ਸਰ, ਵੈਲਕਮ ਟੂ ਦੀ ਸ਼ੋ, ਇਫਤਖਾਰ ਅਹਿਮਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੈ। ਆਖਦੇ ਨੇ ਅਸਲਾਮ ਵਾਲੇਕੁਮ, ਹਾਊ ਆਰ ਯੂ ਸਰ, ਯੂਅਰ ਪ੍ਰੋਗਰਾਮ ਇਜ਼ ਵੈਰੀ ਗੁੱਡ, ਯੂ ਹੈਵ ਅ ਵੈਰੀ ਗੁੱਡ ਸਟਾਈਲ, ਯੂ ਹੈਵ ਅ ਬਿਊਟੀਫੁਲ ਵਾਇਸ, ਮੇ ਅੱਲਾ ਆਲਵੇਜ਼ ਗਿਵ ਯੂ ਐਵਰੀ ਹੈਪੀਨੈਸ, ਐਵਰੀ ਸਕਸੈਸ, ਆਈ ਐਮ ਲਿਸਨਿੰਗ ਟੂ ਯੂ ਫਰਾਮ ਇਫਤਖਾਰ ਅਹਿਮਦ, ਸਿਟੀ ਬਹਾਵਲ ਨਗਰ ਵਿਲੇਜ, ਸਨਤਕਾ। ਚਲੋ ਜੀ, ਬਹੁਤ ਸ਼ੁਕਰੀਆ ਬਾਈ, ਬੜੀ ਮਿਹਰਬਾਨੀ ਇਫਤਖਾਰ ਬਾਈ, ਬੜਾ ਅੱਛਾ ਮੈਸੇਜ ਲੱਗਾ, ਦਿਲ ਨੂੰ ਸਕੂਨ ਆਇਆ ਵੀ ਇੱਕ ਨਵਾਂ ਲਿਸਨਰ ਆਇਆ, ਮੈਸੇਜ ਚੰਗਾ ਕੀਤਾ ਸੋ, ਅਤੇ ਗੱਲ ਦੀ ਚਾਸ ਆਈ। ਅਲੀ ਅਹਿਮਦ ਜੱਟ ਨੇ ਪ੍ਰੋਗਰਾਮ ਦੇ ਵਿੱਚ ਆਪਣੀ ਮਾਰੀਏ ਇੰਟਰੀ, ਔਰ ਪ੍ਰੋਗਰਾਮ ਨੂੰ ਪਸੰਦ ਕੀਤਾ ਅਤੇ ਮੈਨੂੰ ਦੁਆਵਾਂ ਦਿੱਤੀਆਂ ਨੇ, ਅਤੇ ਬੈਸਟ ਅਰਜ ਆਖਿਆ ਨੇ, ਸੱਤ ਬਿਸਮਿਲਾ ਆਖਿਆ ਨੇ, ਅਤੇ ਪਤਾ ਨਹੀਂ ਕਿਆ ਕਿਆ ਤਾਰੀਫਾਂ ਕੀਤੀਆਂ ਨੇ, ਤੁਸੀਂ ਆਪੇ ਪੜ੍ਹ ਲਵਿਆ ਕਮੈਂਟਸ ਦੇ ਵਿੱਚ। ਅਤੇ ਕੰਵਲ ਨਾਜ਼ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਬੜੀ ਮੈਨੂੰ ਖੁਸ਼ੀ ਹੁੰਦੀ, ਬੜਾ ਮੈਂ ਚੌੜਾ ਜਿਹਾ ਹੋ ਜਾਣਾ ਜਿੰਨਾ ਪੰਜਾਬ ਯੂਨੀਵਰਸਿਟੀ ਦਾ ਨਾਮ ਆਉਂਦਾ ਵੀ ਏਡੇ ਵੱਡੇ ਵੱਡੇ ਬੰਦੇ ਮੇਰਾ ਪ੍ਰੋਗਰਾਮ ਸੁਣਦੇ ਨੇ, ਅਤੇ ਇਹ ਸੰਨੀ ਚਨਿਓਟੀ ਜਿਹੜਾ ਹੀ ਨਹੀਂ ਹੈ ਨਾ, ਇਹ ਬੜਾ ਫੰਟਾਸਟਿਕ ਜਿਹਾ ਬੰਦਾ ਹੀ ਨੇ, ਅਤੇ ਫਰਨੀਚਰ ਦਾ ਬੜਾ ਮਾਹਿਰ ਹੈ ਮੇਰਾ ਬਿਰਾ, ਅਤੇ ਆਉਂਦਾ ਪਿਆ ਵੈਲਕਮ ਟੂ ਦੀ ਸ਼ੋ ਫਰਾਮ ਇਛਰਾ। ਚਲੋ ਇਛਰਾ ਹੋ ਅਤੇ ਕਾਬੂ ਕਰਨੇ ਆ ਤੁਹਾਨੂੰ, ਅਤੇ ਮੁਹੰਮਦ ਤਾਰਿਕ ਕੋਏ ਤਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਤਾਰਿਕ ਬਾਈ ਹੋਰਾਂ ਕੋਈ ਨਹੀਂ ਆਉਂਦੇ, ਐਡੀ ਕੋਈ ਗੱਲ ਕਾਏ ਨਹੀਂ ਕਰਦੇ, ਦੋ ਤਰ੍ਹਾਂ ਮੈਸੇਜ ਸੱਟ ਕੇ ਅਤੇ ਭਰਾਂ ਵਗ ਜਾਂਦੇ ਹੋ। ਅਤੇ ਹਮਦੁਲਾ ਮਲਾ ਖੇਲ, ਅੱਗੇ ਤਾਂ ਸਰਦੀਆਂ ਦੇ ਵਿੱਚ ਆ ਵੈਂਦੀਆਂ ਹਨ ਲਾਹੌਰ, ਅਤੇ ਹੁਣ ਪਤਾ ਨਹੀਂ ਕਿੱਥੇ ਨੇ, ਮੈਸੇਜ ਕਰ ਮਾਰਿਆ ਨੇ, ਉਹਨਾਂ ਦਾ ਸ਼ੁਕਰੀਆ। ਮਲਿਕ ਵਸੀਮ ਅਵਾਨ ਮੁੰਡਾ ਸਿਆਲਕੋਟੀ ਪ੍ਰੋਗਰਾਮ ਸੁਣਦਾ ਪਿਆ, ਆਖਿਆ ਇਸ ਪ੍ਰੋਗਰਾਮ ਉਮਦਾ ਹੈ ਬਾਈ, ਕਿਆ ਬਾਤ ਹੈ। ਅਬਦੁੱਲਾ ਗੁੱਜਰ ਵੀ ਆਖਿਆ ਅਸਲਾਮ ਵਾਲੇਕੁਮ ਸਰ ਜੀ, ਵਾਲੇਕੁਮ ਅਸਲਾਮ। ਅਤੇ ਗੁਲ ਯਾਸੀਨ ਨਾਜ਼ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਦਿਲ ਨਸ਼ੀ ਰੇਡੀਓ ਲਿਸਨਰ ਕਲੱਬ ਮੁਲਤਾਨ ਤੋਂ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਕੀਤਾ ਨੇ। ਹਫੀਜ਼ ਉਰ ਰਹਿਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਔਰ ਫੌਜੀ ਅਸਲਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਇਸ ਤੋਂ ਇਲਾਵਾ ਇਕਬਾਲ ਮਹਿਦੀ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਮਹਿਬੂਬ ਰੌਣਕ, ਚੱਕ 6 ਫੈਜ਼ ਮੁਲਤਾਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਮਲਿਕ ਵਸੀਮ ਅਵਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਔਰ ਇਹਨਾਂ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਨਾਲ ਮੁਹੱਬਤਾਂ ਦਾ ਇਜ਼ਹਾਰ ਕੀਤਾ, ਡਾਢਾ ਅੱਛਾ ਲੱਗਦਾ। ਔਰ ਤਾਰਿਕ ਬਾਈ ਆਖਦੇ ਨੇ ਕਿ ਬਾਈ ਕੀ ਹਾਲ ਹੈ, ਮੈਂ ਬਿਲਕੁਲ ਫਿੱਟ ਫਾਟ ਹਾਂ, ਠੀਕ ਠਾਕ ਹਾਂ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ। ਔਰ ਕੰਵਲ ਨਾਜ਼ ਨੇ ਆਖਿਆ, ਅੱਛਾ ਇਨਸਾਨ ਮਤਲਬ ਵੀ ਨਹੀਂ ਹੋਤਾ, ਬਸ ਦੂਰ ਹੋ ਜਾਤਾ ਹੈ ਇਨ ਲੋਗੋਂ ਸੇ ਜਿਨ੍ਹੇ ਉਸਕੀ ਕਦਰ ਨਹੀਂ ਹੋਤੀ, ਬਿਲਕੁਲ ਠੀਕ ਗੱਲ ਕੀਤੀ ਨੇ। ਔਰ ਕੰਵਲ ਨਾਜ਼ ਜਿਹੜਾ ਤੁਸੀਂ ਫੋਟੋ ਮਿਠਿਆਈ ਵਾਲੀ ਦੁਕਾਨ ਦਾ ਸੈਂਡ ਕੀਤਾ, ਤੁਸੀਂ ਕੀ ਚਾਹੁੰਦੇ ਹੋ, ਅੱਗੇ ਮੈਨੂੰ ਭੁੱਖ ਲੱਗੀ ਹੋਈ, ਨਾਸ਼ਤਾ ਮੈਂ ਕੀਤਾ ਕੋਈ ਨਹੀਂ, ਕੱਲ੍ਹ ਰਾਤ ਦਾ ਖਾਣਾ ਮੈਂ ਖਾਧਾ ਕੋਈ ਨਹੀਂ, ਅਤੇ ਤੁਸੀਂ ਤੂੰ ਆ ਵੇਖੋ, ਆਏ ਹੁਣ ਕੰਵਲ ਨਾਜ਼ ਦੀਆਂ ਸ਼ਰਾਰਤਾਂ ਵੇਖੋ, ਚਾਹ ਦੀ ਇੱਕ ਪਿਆਲੀ ਏਡੀ ਸੋਹਣੀ, ਫੋਟੋ ਹੀ ਸੈਂਡ ਕੀਤਾ, ਕਾਸ਼ ਚਾਹ ਦਾ ਕੱਪ ਆ ਜਾਂਦਾ ਬਈ ਲੱਪੀ ਲਾ, ਹਾਏ ਗੁਲਾਬ ਦਾ ਫੁੱਲ ਕੈਂ ਸੈਂਡ ਕੀਤਾ, ਇਹ ਵੀ ਕੰਵਲ ਨਾਜ਼ ਨੇ ਸੈਂਡ ਕੀਤਾ। ਅੱਜ ਤਾਂ ਬਾਈ ਕੰਵਲ ਨਾਜ਼ ਛਾਏ ਬੈਠੇ ਨੇ ਪ੍ਰੋਗਰਾਮ ਦੇ ਵਿੱਚ, ਐਂ ਮਲੂਮ ਹੁੰਦਾ ਵੀ ਅੱਜ ਹੀ ਨਾ ਸਾਰੇ ਏਡੇ ਸੋਹਣੇ ਮੈਸੇਜ ਹੋ ਬਾਈ, ਬਾਕੀ ਮੈਸੇਜ ਤੁਸੀਂ ਆਪ ਪੜ੍ਹ ਲਵਿਆ, ਮੈਂ ਹੁਣ ਕੋਈ ਨਹੀਂ ਸਾਰੇ ਦੱਸਣੇ। ਰਜ਼ਾ ਬਾਈ ਦਾ ਵੀ ਜਨਾਬ ਬੜੀਆਂ ਸਾਰੀਆਂ ਮੁਹੱਬਤਾਂ, ਅਬਦੁੱਲਾ ਗੁੱਜਰ ਵੀ ਨਾਲ ਨਾਲ, ਬਰਿਆਨੀਆਂ ਦੇ ਫੋਟੋ, ਇੱਤੂ ਜਨਾਬ ਬਰਫੀ ਦੇ ਫੋਟੋ, ਅਤੇ ਦਹੀਂ ਦੀਆਂ ਪਲੇਟਾਂ, ਅਤੇ ਛੱਡ ਗੱਲ ਦਿਓ, ਕਿਸੇ ਬੰਦੇ ਦੇ ਮੂੰਹ 'ਚੋਂ ਪਾਣੀ ਮੰਗਵਾਉਣਾ ਹੋਵੇ ਅਤੇ ਮੋੜ ਬੰਦਾ ਕੀ ਕਰੇ, ਐਵੇਂ ਇਹੋ ਜਿਹੇ ਫੋਟੋ ਸੈਂਡ ਕਰਕੇ ਉਹ ਵਿਚਾਰਾ ਪ੍ਰੋਗਰਾਮ ਕਰੇ ਸੀ, ਜਾਂ ਮੋੜ ਉਹ ਸੋਚੇ ਸੀ ਕਿ ਅੱਜ ਮੈਂ ਕੀ ਖਾਵਣਾ। ਬਹਿਰਹਾਲ ਤੁਹਾਡੀ ਮਰਜ਼ੀ, ਹੁਣ ਤੁਸੀਂ ਜਿਹੜੀਆਂ ਸ਼ਰਾਰਤਾਂ ਕਰੋ ਮੈਨੂੰ ਕਬੂਲ ਹਨ। ਆ ਸ਼ਰਾਰਤੀ ਫੇਸਬੁੱਕ ਵਾਲੇ ਭੈਣਾਂ ਭਰਾਵਾਂ ਦੇ ਨਾਮ ਇੱਕ ਸੋਹਣਾ ਜਿਹਾ ਗੀਤ, ਔਰ ਫਰਮਾਇਸ਼ ਕੀਤੀ ਆ ਸਾਜਦਾ ਨੇ, ਆਖਿਆ ਆਲੀਆ ਦੇ ਨਾਵੇਂ ਕਰੋ, ਮੈਂ ਜਨਾਬ ਆਲੀਆ ਦੇ ਨਾਵੇਂ ਕਰਦਾ ਪਿਆ।

ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਮੁਨੀਰ ਅਹਿਮਦ ਖਾਨ ਚਾਂਡੀਓ, ਤਹਿਸੀਲ ਮੁਜ਼ੱਫਰਗੜ੍ਹ ਤੋਂ। ਮੁਨੀਰ ਅਹਿਮਦ ਖਾਨ ਚਾਂਡੀਓ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਮੌਲਾਨਾ ਕਾਸਿਮ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਇਹਨਾਂ ਦਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਉਸਤਾਦ ਜੀਰਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਮੁਲਤਾਨ ਰੋਡ ਤੋਂ। ਉਸਤਾਦ ਜੀਰਾ, ਥੈਂਕ ਯੂ ਸੋ ਮਚ।

ਲੈ ਜੀ, ਕੁਝ ਲੋਕਾਂ ਨੂੰ ਗਿਲਾ ਕਿ ਸਾਡੀ ਕਾਲ ਨਹੀਂ ਮਿਲਦੀ, ਔਰ ਕੁਝ ਦੀ ਦੋ ਦੋ ਦਫਾ ਮਿਲ ਜਾਂਦੀ ਹੈ। ਗੱਲ ਕਿਸਮਤ ਦੀ, ਸ਼ਹਿਜ਼ਾਦ ਮੁਨੀਰ ਚਾਂਡੀਓ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਮੁਜ਼ੱਫਰਗੜ੍ਹ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਪ੍ਰੋਗਰਾਮ ਦੀ ਤਾਰੀਫ ਕੀਤੀ ਨੇ। ਉਹਨਾਂ ਦੇ ਨਾਲ ਅਜਮਲ ਬੈਠੇ ਨੇ, ਮੇਰਾ ਪ੍ਰੋਗਰਾਮ ਸੁਣ ਰਹੇ ਨੇ। ਅਜਮਲ ਬਾਈ ਕੀ ਹਾਲ ਹੈ, ਠੀਕ ਠਾਕ ਹੋ? ਉਹਨਾਂ ਦੇ ਨਾਲ ਆਰਿਫ ਸਾਹਿਬ ਨੇ, ਆਰਿਫ ਮੇਰਾ ਪ੍ਰੋਗਰਾਮ ਸੁਣ ਰਹੇ ਨੇ। ਆਰਿਫ ਬਾਈ ਥੈਂਕ ਯੂ ਸੋ ਮੱਚ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਆਖਦੇ ਨੇ ਕਿ ਔਖੇ ਵੇਲੇ ਮਾਂ ਬਾਪ ਤੋਂ ਇਲਾਵਾ ਕੋਈ ਨਹੀਂ ਯਾਦ ਆਉਂਦਾ। ਔਖੇ ਵੇਲੇ ਮਾਂ ਬਾਪ ਯਾਦ ਆਉਂਦੇ ਨੇ, ਦੋਸਤ ਹੁੰਦੇ ਹਨ, ਪਰ ਹਕੀਕੀ ਮਾਨਿਆਂ 'ਚ ਮਾਂ ਬਾਪ ਦੀ ਕਮੀ ਮਹਿਸੂਸ ਹੁੰਦੀ ਹੈ। ਖਾਨ ਬਾਬਾ, ਖਾਨ ਬਾਬਾ ਕੋਹੜ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਔਰ ਖਾਨ ਬਾਬਾ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਕਾਲ ਕੀਤੀ ਔਰ ਆਖਿਆ ਕਿ ਅਮਰੂਦਾਂ ਦੇ ਬਾਗ 'ਚ ਬੈਠਾਂ, ਠੰਡੀ ਠੰਡੀ ਹਵਾ ਚੱਲੀਏ, ਆਸੇ ਪਾਸੇ ਚੰਗਾ ਭਲਾ ਸਬਜ਼ਾ ਹੈ, ਔਰ ਤੁਸੀਂ ਆਖੋ ਅਤੇ ਅਮਰੂਦ ਤੁਹਾਡੇ ਵੱਲ ਭੇਜਾਂ। ਅਤੇ ਖਾਨ ਬਾਬਾ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਤਾਰੀਫਾਂ ਕੀਤੀਆਂ ਔਰ ਸਾਰੇ ਲਿਸਨਰ ਨੂੰ ਸਲਾਮ ਆਖਿਆ ਨੇ। ਲਿਆਕਤ ਅਲੀ ਪੁੱਲ ਬਾਗੜੀਆਂ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ, ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਸਾਰੇ ਲਿਸਨਰ ਨੂੰ ਸਲਾਮ ਆਖਿਆ ਨੇ, ਔਰ ਆਖਿਆ ਨੇ ਕਿ ਔਖੇ ਵੇਲੇ ਸੱਜਣ ਬੇਲੀ ਯਾਦ ਆਉਂਦਾ। ਔਖੇ ਵੇਲੇ ਤਾਂ ਲੱਗਦਿਆਂ ਦਾ ਪਤਾ ਲੱਗਦਾ, ਔਖੇ ਵੇਲੇ ਤਾਂ ਲੱਗਦਿਆਂ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਲਓ ਜੀ, ਸਾਡਾ ਅੱਜ ਦਾ ਟਾਪਿਕ ਇਹ ਹੈ ਕਿ ਜਦੋਂ ਮੁਸ਼ਕਿਲ ਵਕਤ ਹੁੰਦਾ ਹੈ, ਮੁਸ਼ਕਿਲ ਵਕਤ ਦੇ ਵਿੱਚ ਜਿਹੜੇ ਦੋਸਤ ਆਵਾਬ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਉਹ ਯਾਦ ਆਉਂਦੇ ਨੇ ਜਾਂ ਉਹਨਾਂ ਦੀ ਯਾਦ ਜਿਹੜੀ ਹੈ ਉਹ ਭੁੱਲ ਜਾਂਦੀ। ਉਹ ਮਾਈ ਗਾਡ, ਓ ਮਾਈ ਗਾਡ, ਕੋਈ 383 ਕਮੈਂਟਸ ਆਏ ਨੇ ਔਰ ਮੈਂ ਪੜ੍ਹ ਨਹੀਂ ਸਕਿਆ, ਮਾਜ਼ਰਤ ਬਈ ਮਾਜ਼ਰਤ, ਫੋਨ ਕਾਲਾਂ ਇਤਨੀਆਂ ਅਤੇ ਮੈਂ ਕੀ ਕਰਾਂ। ਬਹਰਹਾਲ 122 ਬੰਦਿਆਂ ਨੇ ਮੇਰੇ ਇਸ ਪ੍ਰੋਗਰਾਮ ਦੇ ਸਟੇਟਸ ਨੂੰ ਫਾਰਵਰਡ ਕੀਤਾ ਹੈ। ਸਦਕੇ ਬਾਈ ਸਦਕੇ ਜੀ, ਆਰ ਸ਼ਮਸੀ ਵੀ ਅੱਜ ਸਾਡੇ ਪ੍ਰੋਗਰਾਮ ਵਿੱਚ ਆਇਆ ਬੈਠੇ ਨੇ, ਪ੍ਰੋਗਰਾਮ ਨੂੰ ਪਸੰਦ ਪਿਆ ਕਰਿੰਦਾ ਨੇ, ਅਤੇ ਉਜ਼ਮਾ ਇਜਾਜ਼ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਈਆਂ ਨੇ, ਖਿਜ਼ਰ ਹੁਸੈਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਪ੍ਰੋਗਰਾਮ ਨੂੰ ਪਸੰਦ ਪਿਆ ਕਰਦੇ ਨੇ। ਔਰ ਆਪਕਾ ਟਾਪਿਕ ਬਹੁਤ ਅੱਛਾ ਹੈ, ਉਹ ਰਿਸ਼ਤੇ ਜ਼ਿਆਦਾ ਯਾਦ ਆਤੇ ਹੈ ਜੋ ਮੁਸ਼ਕਿਲ ਮੇਂ ਸਾਥ ਛੋੜ ਜਾਏ। ਉਜ਼ਮਾ ਇਜਾਜ਼ ਇਹ ਗੱਲ ਕਰ ਰਹੀਆਂ ਨੇ। ਰਿਆਜ਼ ਬੱਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਸੁਣਦੇ ਪਏ ਨੇ, ਔਰ ਜੀ ਆਰ ਸ਼ਮਸੀ ਸਾਹਿਬ ਨੂੰ ਸਲਾਮ ਆਖੇ ਨੇ। ਰਮਜ਼ਾਨ ਗੁੱਜਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਇਕਬਾਲ ਮਹਿਦੀ ਸ਼ਾਮਿਲ, ਮਲਿਕ ਵਸੀਮ ਅਮਾਨ ਸ਼ਾਮਿਲ, ਜਮਾਲ ਬਾਈ ਇੱਕ ਦਫਾ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਆਖਿਆ ਨੇ ਯੈਸ ਸਰ ਯੈਸ ਸਰ। ਔਰ ਖਿਜ਼ਰ ਹੁਸੈਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਮੁਹੰਮਦ ਉਰਸ ਲਗਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਮੁਹੰਮਦ ਅਲੀ ਖਸਖੇਲੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਗੁਲਾਮ ਯਾਸੀਨ ਬੁੱਟੂ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ, ਲਾਲਾ ਇਜਾਜ਼ ਬੁੱਟੂ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਜਾਨ ਮੁਹੰਮਦ ਕਪਰੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਲਿਆਕਤ ਅਲੀ ਸਿਆਲਕੋਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਨਵਰ ਭੱਟੀ, ਇਬਰਾਹੀਮ ਨੋਹਰੀ, ਲਿਆਕਤ ਅਲੀ ਅਵਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਔਰ ਜੀ ਆਰ ਸ਼ਮਸੀ ਅੱਜ ਬੜੇ ਦਿਨਾਂ ਬਾਅਦ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਚਾਹਤਾਂ ਮੁਹੱਬਤਾਂ ਪੋਇਟਰੀ ਸੈਂਡ ਪੇ ਕਰਦੇ ਨੇ, ਔਰ ਨਾਲ ਨਾਲ ਆਖਿਆ ਨੇ ਕਿ ਜਿਹੜੀ ਸ਼ਾਮ ਦਾ ਤੇਰਾ ਵਾ

ਦਾ ਲੰਬ ਸ਼ਾਮ ਗਈ ਤੂੰ ਨਹੀਂ ਆਇਆ, ਜਿਹੜੀ ਸ਼ਾਮ ਦਾ ਤੇਰਾ ਵਾਅਦਾ ਹਾ ਲੰਘ ਸ਼ਾਮ ਗਈ ਤੂੰ ਨਹੀਂ ਆਇਆ, ਮੈਂ ਕਈ ਕਾਸਿਦ ਭੇਜ ਬੈਠਾ ਤੇਰਾ ਕੋਈ ਪੈਗਾਮ ਨਹੀਂ ਆਇਆ, ਪਾਸਾ ਬਦਲ ਬਦਲ ਕੇ ਰਾਤ ਕੱਟੀ ਇੱਕ ਪਲ ਆਰਾਮ ਵੀ ਨਹੀਂ ਆਇਆ, ਤੇਰਾ ਮਿਲਣਾ ਤਾਂ ਸ਼ਾਕਿਰ ਇੱਕ ਪਾਸੇ ਤੇਰਾ ਸਲਾਮ ਵੀ ਨਹੀਂ ਆਇਆ। ਇਹ ਮੈਨੂੰ ਕਲਾਮ ਸ਼ਾਕਿਰ ਸਾਹਿਬ ਦਾ ਨਹੀਂ ਲੱਗਦਾ, ਬਹਿਰਹਾਲ ਅੱਛਾ ਕਲਾਮ ਆ, ਮੈਂ ਪੜ੍ਹ ਛੱਡਿਆ, ਜੀ ਆਰ ਸ਼ਮਸੀ ਸਾਹਿਬ ਨੇ ਸੈਂਡ ਕੀਤਾ। ਅਤੇ ਇੱਕ ਮੇਰਾ ਦਿਲ ਪਿਆ ਕਰਦਾ ਆ, ਪਿਓਰ ਪਿਓਰ ਮੇਰੀ ਪਸੰਦ ਹੀ ਨੇ ਅਤੇ ਤੁਹਾਡੇ ਸਾਰਿਆਂ ਦੇ ਨਾਵੇਂ ਹੀ ਨੇ, ਸੁਣ ਕੇ ਦੱਸਿਆ ਵੀ ਚੰਗਾ ਲੱਗਾ ਕਿ ਨਾ ਲੱਗਾ। ਅਤੇ ਅੱਜ ਦਾ ਟਾਪਿਕ ਇਹੀ ਨੇ ਕਿ ਮੁਸ਼ਕਿਲ ਵਕਤ ਵਿੱਚ, ਔਖੇ ਵੇਲੇ ਦੇ ਵਿੱਚ ਆਪਣੇ ਲੋਕ ਯਾਦ ਆਉਂਦੇ ਨੇ ਜਾਂ ਨਹੀਂ ਆਉਂਦੇ।

ਉਹ ਕਮਲਾ ਯਾਰ ਤਾਂ ਵੱਤ ਯਾਰ ਹੁੰਦੇ ਨੇ। ਅਰਸ਼ਦ ਭਾਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਸ਼ਾਦ ਬਾਗ ਤੂੰ ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਨੇ। ਅਰਸ਼ਦ ਭਾਈ ਆਖਿਆ ਜੀ ਭਾਈ ਕੋਈ ਨਹੀਂ, ਕੋਈ ਵੀ ਕਿਸੇ ਦਾ ਕੋਈ ਵੀ ਨਹੀਂ ਯਾਦ ਆਉਂਦਾ ਸਿਵਾਏ ਵਾਲਦੈਨ ਤੋਂ। ਅਗਰ ਵਾਲਦੈਨ ਦੁਨੀਆਂ 'ਤੇ ਹੋਵੇ ਤਾਂ ਫਿਰ ਵਾਲਦੈਨ ਨੂੰ ਬੁਲਾਓ, ਅਤੇ ਜੇ ਨਹੀਂ ਹੈ ਤਾਂ ਫਿਰ ਉਹਨਾਂ ਦੀ ਕਬਰਾਂ 'ਤੇ ਜਾਓ ਅਤੇ ਉੱਥੇ ਦੁਆ ਪੜੋ। ਅਤੇ ਲਤੀਫ ਮੁਗਲ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ। ਔਰ ਆਖਿਆ ਨੇ ਕਿ ਅਗਰ ਆਪਣੇ ਹੀ ਦੁੱਖ ਦੇਵੇਣ ਤਾਂ ਫਿਰ ਆਪਣੇ ਤਾਂ ਨਹੀਂ ਨਾ ਯਾਦ ਆਉਂਦੇ, ਅਤੇ ਉਂਝ ਆਖਦੇ ਨੇ ਵੀ ਆਪਣੇ ਹੀ ਚੰਗੇ ਹੁੰਦੇ ਨੇ। ਔਰ ਸ਼ਮਸੀ ਰੇਡੀਓ ਲਿਸਨਰ ਨੂੰ ਕਲੱਬ ਵਾਲੇ ਸਾਰੇ ਦੋਸਤਾਂ ਨੂੰ ਸਲਾਮ ਆਖਿਆ ਨੇ, ਸ਼ਮਸੀ ਨੂੰ ਸਲਾਮ ਆਖਿਆ ਨੇ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਲਾਈਵ ਕਾਲ ਦਾ ਸਿਲਸਿਲਾ ਜਿਹੜਾ ਹੈ ਉਹ ਥੋੜ੍ਹੀ ਦੇਰ ਬਾਅਦ ਸ਼ੁਰੂ ਹੋ ਜਾਏਗਾ। ਜਿਨ੍ਹਾਂ ਲੋਕਾਂ ਦੀਆਂ ਕਾਲਾਂ ਨਹੀਂ ਮਿਲੀਆਂ, ਉਹ ਨਾਰਾਜ਼ ਖਫਾ ਨਾ ਹੋਵਣ, ਉਹ ਮੇਰੇ ਨਾਲ ਰਹਿਣ, ਅਤੇ ਉਹਨਾਂ ਜਿਹੜੇ ਇਸ ਟਾਈਮ ਮੇਰੇ ਨਾਲ ਰੁੱਸੇ ਬੈਠੇ ਨਾ, ਤੰਗ ਹੋਏ ਬੈਠੇ ਨਾ, ਆਹ ਗੀਤ ਉਹਨਾਂ ਦੇ ਨਵੇਂ ਯਾਰ ਤਾਂ ਵੱਤ ਯਾਰ ਆਉਂਦੇ ਨੇ। ਫਿਰ ਦੱਸਣਾ ਮੈਨੂੰ ਲੱਗਾ ਕੈਸਾ ਜੀ।

0: ਵੇ ਕਮਲਾ ਯਾਰ ਤਵਤ ਯਾਰ ਹੁੰਦੇ ਨੇ, ਸੁਟੀਂਦੇ ਨਹੀਂ ਇਹ ਗੱਲ ਦਾ ਹਾਰ ਹੁੰਦੇ ਨੇ। ਗੱਲ ਤਾਂ ਵੈਸੇ ਬੜੀ ਸੱਚੀ ਅਤੇ ਸੋਹਣੀ ਸੁਘੜੀ ਆਈ, ਪਤਾ ਨਹੀਂ ਤੁਹਾਨੂੰ ਪਸੰਦ ਆਈ ਜਾਂ ਨਾ ਆਈ। ਲਓ ਜੀ, ਲਾਈਵ ਕਾਲ ਦਾ ਸਿਲਸਿਲਾ ਅਸੀਂ ਸ਼ੁਰੂ ਕਰਨ ਲੱਗੇ ਹਾਂ ਅਤੇ ਲਾਈਵ ਕਾਲ ਦੇ ਸਿਲਸਿਲੇ ਦੇ ਵਿੱਚ ਕਾਲਾਂ ਲੈਂਦੇ ਹਾਂ ਔਰ ਤੁਸੀਂ ਸਾਨੂੰ ਕਾਲ ਕਰੋਗੇ ਔਰ ਸਾਨੂੰ ਦੱਸੋਗੇ, ਭਲਾ ਕੀ ਦੱਸੋਗੇ ਕਿ ਔਖਾ ਵੇਲਾ ਮੁਸ਼ਕਿਲ ਵੇਲਾ ਪਰੇਸ਼ਾਨੀ ਦੇ ਵਿੱਚ ਆਪਣੇ ਜ਼ਿਆਦਾ ਯਾਦ ਆਉਂਦੇ ਨੇ ਜਾਂ ਫਿਰ ਆਪਣੇ ਯਾਦ ਨਹੀਂ ਆਉਂਦੇ, ਇਹ ਤੂੰ ਸਮਝ ਦੱਸਣਾ। ਲਵੀਏ ਫਿਰ ਪਹਿਲੀ ਪਹਿਲੀ ਕਾਲ, ਚਲੀਏ ਕੱਲ੍ਹ ਵਾਲੇ ਪਾਸੇ, ਵੇਖੀਏ ਸਾਡੇ ਨਾਲ ਕੌਣ ਨੇ ਅਤੇ ਕੀ ਕਹਿੰਦੇ ਨੇ। ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ, ਕੀ ਹਾਲ ਹੈ ਆਪਕੇ?
0: ਅਲਹਮਦੁਲਿਲਾ ਅਲਹਮਦੁਲਿਲਾ, ਮਲਾ ਖੇਲ
1: ਬਿਲਕੁਲ, ਅੱਜ ਮੇਰਾ ਸੋਹਣਾ ਵੀ ਭੇਜੇ ਮੈਂ ਚੱਲ ਰਿਹਾ ਹੈ। ਪਹਾੜ ਵੀ ਹੈ,
0: ਕਹਾਂ ਪਰ ਹੈ ਇਸ ਵਕਤ? ਅਲਹਮਦੁਲਿਲਾ ਮਲਾ ਖੇਲ,
1: ਲਾਹੌਰ।
0: ਅੱਛਾ, ਲਾਹੌਰ ਆ ਗਿਆ ਹੈ,
1: ਬਿਲਕੁਲ, ਹਮਾਰਾ ਅੱਜ 15 ਦਿਨ ਮੁਕੰਮਲ ਹੋ ਗਏ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ, ਤੇ ਕੀ ਕਹਿੰਦੇ ਹੋ ਕਿ ਮੁਸ਼ਕਿਲ ਵਕਤ ਦੇ ਵਿੱਚ ਆਪਣੇ ਯਾਦ ਆਉਂਦੇ ਨੇ ਕਿ ਨਹੀਂ?
1: ਜ਼ਾਹਿਰ ਸੀ ਬਾਤ ਹੈ, ਜਬ ਇਨਸਾਨ ਕਾ ਜਬ ਇਨਸਾਨ ਤੇ ਜਬ ਮੁਸ਼ਕਿਲ ਵਕਤ ਆ ਜਾਏ ਤੋ ਸਭ ਕਾ ਪਤਾ ਲੱਗ ਜਾਏ ਕਿ ਕੌਣ ਪਰਾਈ ਹੈ ਕੌਣ ਆਪਣਾ ਹੈ।
0: ਜੀ ਜੀ,
1: ਯਾਦ ਜ਼ਰੂਰ ਆਏਗਾ, ਅਗਰ ਕਿਸੀ ਨੇ ਆਪਕੋ ਸਾਥ ਦਿਆ ਤਾਂ ਯਕੀਨ ਕਰੀਏ ਆਖਿਰਤ ਤੱਕ ਇਨਸਾਨ ਵਹੀ ਨਹੀਂ ਬੋਲੇਗਾ ਕਿ ਫਲਾਣੇ ਨੇ ਮੈਂ ਮੁਸ਼ਕਿਲ ਮੈਂ ਤਾਂ ਫਲਾਣੇ ਨੇ ਮੇਰਾ ਸਾਥ ਦਿਆ। ਅਗਰ ਉਹ ਸਾਥ ਨਾ ਦੀ ਦੇ ਫਿਰ ਵੀ ਉਹ ਇਨਸਾਨ ਨਹੀਂ ਬੋਲੇਗਾ ਕਿ ਫਲਾਣੇ ਨੇ ਮੇਰਾ ਸਾਥ ਨਹੀਂ ਦਿਆ।
0: ਸਹੀ ਸਹੀ ਸਹੀ, ਤੋ ਆਪ ਕਹਤੇ ਹੈ ਕਿ ਯਾਦ ਆਤੇ ਹੈ?
1: ਬਿਲਕੁਲ ਯਾਦ ਆਤੇ, ਇਸਮੇ ਕੋਈ ਸ਼ੱਕ ਨਹੀਂ।
0: ਚਲੋ, ਬਹੁਤ ਸ਼ੁਕਰੀਆ, ਪ੍ਰੋਗਰਾਮ ਮੇਂ ਸ਼ਾਮਿਲ ਹੋਏ, ਅੱਛਾ ਲਗਾ। ਅੱਲਾ ਹਾਫਿਜ਼।

0: السلام علیکم.
1: وعلیکم السلام جناب. جی صاحب زندہ باد.
0: بسم اللہ سر.
1: لطیف مغل بول رہے ہیں جناب.
0: جی جی مغل صاحب خیریت؟
1: اپنا غلام علی جی صاحب جی اپنے دکھ دینا تے ماں باپ بڑے یاد ہوندے نے.
0: ਸਹੀ ਇਹ ਤਾਂ ਗੱਲ ਮੈਂ ਕਰ ਚੁੱਕਾ ਤੁਹਾਡੀ ਅੱਗੇ ਆ ਫਿਰ ਤੁਹਾਡੀ ਕਾਲ ਆਈ ਸੀ. ਵੈਸੇ ਔਖੇ ਵੇਲੇ ਦੇ ਵਿੱਚ ਆਪਣੇ ਲੋਕ ਯਾਦ ਆਉਂਦੇ ਨੇ ਜਾਂ ਨਹੀਂ ਆਉਂਦੇ?
1: ਆਪਣੇ ਨੇ ਬਗਾਨੇ ਜੈਨ ਉਹ ਉਹ ਉਹ ਸਾਥ ਦਿੰਦੇ ਨੇ. ਆਪਣੇ ਸਾਥ ਨਹੀਂ ਦਿੰਦੇ.
0: ਆਪਣੇ ਸਾਥ ਨਹੀਂ.
1: ਇਹ ਮੈਂ ਅਜ਼ਮਾਇਆ ਜਿਹੜੇ ਯਾਰ ਦੋਸਤ ਨੇ ਤੁਹਾਡੇ ਵਰਗੇ ਯਾਰ ਦੋਸਤ ਹੈਗੇ ਨੇ ਸਾਡੇ ਜਾਣੀ ਜਿੰਨੇ ਵੀ ਹੈਗੇ ਨੇ ਜਾਂ ਰਿਸ਼ਤੇਦਾਰ ਨਹੀਂ ਹੈਗੇ
0: ਜਿਹੜੇ
1: ਸੱਜੇ ਬਿੱਲੀ ਹੈਗੇ ਨੇ ਉਹ ਕੰਮ ਆਉਂਦੇ ਨੇ ਜਾਂ ਮੱਲੇਦਾਰ ਕੰਮ ਆਉਂਦੇ ਨੇ ਆਪਣੇ ਜਾਣੇ ਨੂੰ ਉਹ ਪਿੱਛੇ ਹਟ ਜਾਂਦੇ ਤਮਾਸ਼ਾ ਦੇਖਦੇ ਨੇ ਆਪਣੇ ਜਾਣੇ.
0: ਸਹੀ ਸਹੀ ਓਕੇ.
1: ਵਾਲੇਕੁਮ
0: ਅਸਲਾਮ. ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ. ਅੱਲਾ ਹਾਫਿਜ਼ ਅੱਲਾ ਹਾਫਿਜ਼.

0: ਲੋ ਜੀ, ਜਮਾਲ ਭਾਈ ਆਖਦੇ ਨੇ ਕਿ ਕੁਛ ਲੋਕ ਐਸੇ ਹੁੰਦੇ ਨੇ ਕਿ ਉਹ ਮੁਸ਼ਕਿਲ ਵਕਤ ਹੋਵੇ ਜਾਂ ਆਸਾਨ ਵਕਤ ਹੋਵੇ, ਹਰ ਵਕਤ ਉਹ ਯਾਦ ਹੁੰਦੇ ਨੇ। ਕੁਛ ਲੋਕ ਐਸੇ ਵੀ ਹੁੰਦੇ ਨੇ ਕਿ ਜਿਹੜੇ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਔਰ ਸਾਹ ਸਾਹ ਦੇ ਨਾਲ ਯਾਦ ਰਹਿੰਦੇ ਨੇ। ਬਿਲਕੁਲ ਜਮਾਲ ਭਾਈ, ਤੁਸੀਂ ਇਹ ਗੱਲ ਕੀਤੀ ਕਿ ਆ ਵੇਖਣਾ ਕਿ ਲੋਕ ਪਰਮਾਨੈਂਟ ਹੁੰਦੇ ਨੇ ਜਾਂ ਵਕਤੀ ਵਕਤੀ ਲੋਕ ਹੁੰਦੇ ਨੇ, ਇਸ 'ਤੇ ਵੀ ਗੱਲ ਕਦੀ ਜ਼ਰੂਰ ਕਰਾਂਗੇ। ਬਹਿਰਹਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਮੈਸੇਜ ਮਿਲਿਆ, ਥੈਂਕ ਯੂ ਸੋ ਮੱਚ। ਅਸਲਾਮ ਵਾਲੇਕੁਮ ਜੀ।
1: ਵਾਲੇਕੁਮ ਅਸਲਾਮ ਫਰੀ ਜੀ, ਬੁੱਝੀ ਲਾਹੌਰ ਤੋਂ ਗੱਲ ਕਰ ਰਹੀ ਹਾਂ
0: ਜੀ।
1: ਪਰੇਸ਼ਾਨੀ ਦੇ ਟਾਈਮ ਤੇ ਨਾ ਤੇ ਮਾਂ ਬਾਪ ਯਾਦ ਆਉਂਦੇ ਨੇ, ਸਭ ਤੋਂ ਪਹਿਲੇ ਅੱਲਾ ਤਾਲਾ ਯਾਦ ਆਉਂਦਾ ਵੇ
0: ਜੀ ਜੀ,
1: ਉਸ ਤੋਂ ਬਾਅਦ ਮਾਂ ਬਾਪ ਯਾਦ ਆਉਂਦੇ ਨੇ।
0: ਸਹੀ ਸਹੀ,
1: ਕੋਈ ਮੁਸ਼ਕਿਲ ਵੀ ਹੋਵੇ ਨਾ ਤੇ ਅੱਲਾ ਤਾਲਾ ਨਾ ਆਸਾਨੀ ਪੈਦਾ ਕਰ ਦਿੰਦਾ ਵੇ। ਮਾਂ ਬਾਪ ਹੁਣ ਤੇ ਉਹ ਹੱਲ ਕਰ ਦਿੰਦੇ ਨੇ ਨਾਲ, ਮਸਲੇ ਦਾ ਕੋਈ ਵੀ ਹੱਲ ਹੋਵੇ ਨਾ ਤਾਂ ਸਾਰਾ ਪਿਆਰ ਵਗੈਰਾ ਦੇ ਦਿੰਦੇ। ਜਿੰਨਾ ਦੇ ਹੈ ਨੇ ਉਹ ਇੱਜ਼ਤ ਕਰਨ, ਉਹਨਾਂ ਦੀ ਕਦਰ ਕਰਨ, ਜਿੰਨਾ ਦੇ ਨਹੀਂ ਹੈ ਉਹਨਾਂ ਦੀ ਕਬਰਾਂ ਤੇ ਜਾ ਕੇ ਦੁਆ ਮੰਗਣ।
0: ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ, ਬਹੁਤ ਸ਼ੁਕਰੀਆ ਜੀ।
1: ਬਹੁਤ ਸਾਰੀਆਂ ਦੁਆਵਾਂ, ਸ਼ਮੀਮ ਆਪੀ ਲਈ, ਸੁਵੇਦ ਵਾਲੇ ਭਾਈ ਆਉਂਦੇ ਨੇ, ਤਾਰਿਕ ਭਾਈ ਉਹਨਾਂ ਲਈ ਬਹੁਤ ਸਾਰਾ ਸਲਾਮ, ਤੇ ਨਿੱਕੇ ਤਾਰਿਕ ਲਈ, ਵਸੀਮ ਭਾਈ ਲਈ, ਸਭ ਲਈ ਬਹੁਤ ਸਾਰੀਆਂ ਦੁਆਵਾਂ। ਅੱਲਾ ਹਾਫਿਜ਼ ਫੀ ਮਾਨ ਅੱਲਾ।
0: ਅੱਲਾ ਹਾਫਿਜ਼, ਅੱਲਾ
2: ਹਾਫਿਜ਼।
0: السلام علیکم۔
3: ہیلو، السلام علیکم۔
0: وعلیکم السلام۔ نالائق شاگرد، نالائق نالائق نالائق۔
3: بالکل بالکل، آپ نے دیکھا میرا نام کتنا مشہور کیتی ہے۔
0: ہاں تے ہو ہی نالائق، جدوں نالائق ہوے تے پھر نالائق شاگرد۔
3: ਮੈਂ ਕਦੀ ਕਦਾਈ ਮੇਰੀ ਮਾਂ ਮੈਨੂੰ ਕਹਿੰਦੇ ਤੂੰ ਨਲਾਇਕ ਕਦੋਂ ਦੇ ਹੋ ਗਏ, ਮੈਂ ਕਦੇ ਰੇਡੀਓ ਤੇ ਕਦੋਂ ਦੇ ਹੋ ਗਏ, ਮੈਂ ਕਦੇ ਪਤਾ ਕੋਈ ਚੱਲਿਆ
0: ਤੇ ਲਾਹੌਰੋਂ
3: ਜੀ, ਹਲੇ ਵੀ ਲਾਹੌਰ ਆ ਮੈਂ।
0: ਅੱਛਾ, ਲਾਸਟ ਟਾਈਮ ਨਾ ਮੈਨੂੰ ਕਿਸੇ ਨੇ ਕਾਲ ਕੀਤੀ, ਮੈਨੂੰ ਯਾਦ ਨਹੀਂ, ਉਹਨਾਂ ਆਖਿਆ ਕਿ ਤੁਹਾਡੀ ਜਿਹੜੀ ਕਾਲਜ਼ ਹੁੰਦੀਆਂ ਨੇ, ਕਾਲ ਦੇ ਵਿੱਚੋਂ ਜਿਹੜੀ ਸਭ ਤੋਂ ਅੱਛੀ ਕਾਲ ਲੱਗਦੀ ਏ ਉਹ ਰਿਮਸ਼ਾ ਦੀ ਲੱਗਦੀ। ਮੈਂ ਬੜਾ ਚੌੜਾ ਹੋਇਆ, ਮੈਂ ਬੜਾ ਖੁਸ਼ ਹੋਇਆ।
3: ਜਿਵੇਂ ਮੈਂ ਨਲਾਇਕ ਆ ਇਹਦੇ ਵਾਸਤੇ,
0: ਇਹ ਤਾਂ ਉਹਨਾਂ ਨੂੰ ਪੁੱਛਣਾ ਪਾਉਣਾ ਨਾ, ਜਾਂ ਜਿੰਨਾ ਆਖਿਆ ਉਹਨਾਂ ਦੇ ਦਿਮਾਗ ਦਾ ਮੁਆਇਨਾ ਕਰਾਉਣਾ ਪਾਉਣਾ। ਅੱਛਾ ਚਲੋ, ਕਾਲ ਲੰਬੀ ਹੋ ਰਹੀ ਹੈ, ਦੱਸੋ ਦੱਸੋ ਵੀ ਮੁਸ਼ਕਿਲ ਵਕਤ ਦੇ ਵਿੱਚ
3: ਮਾੜੇ ਵਕਤ ਦੇ ਵਿੱਚ ਨਾ, ਮੁਸ਼ਕਿਲ ਵਕਤ ਦੇ ਵਿੱਚ ਨਾ, ਆਪਣੇ ਜੋ ਹੁੰਦੇ ਨੇ ਉਹ ਮਾਂ ਪਿਓ ਹੀ ਹੁੰਦੇ ਜੋ ਕੰਮ ਆਉਂਦੇ ਨੇ, ਭੈਣ ਭਰਾ ਵੀ ਜੋ ਹੈ ਨਾ ਸਾਥ ਛੱਡ ਦਿੰਦੇ ਨੇ। ਲੇਕਿਨ ਮੈਂ ਵੇਖਿਆ ਕਿ ਨਾ ਮਤਲਬ ਨਾ ਗੈਰ ਵੀ ਗੈਰ ਜੋ ਹੈ ਨਾ ਉਹ ਕੰਮ ਆ ਜਾਂਦੇ ਨੇ। ਅਗਰ ਆਪਣਿਆਂ ਨੂੰ ਕੁਛ ਕਹਿ ਰਹੇ ਹੋ ਨਾ ਤਾਂ ਉਹ ਮੱਥੇ ਤੇ ਅੱਖਾਂ ਰੱਖ ਲੈਂਦੇ ਨੇ ਕਿ ਇਹ ਫਲਾਣੇ ਨੇ ਮੈਨੂੰ ਇਹ ਕਿਹਾ ਸੀ, ਫਲਾਣੇ ਨੇ ਇਹ ਕਿਹਾ ਸੀ, ਉਹ ਜੋ ਹੈ ਨਾ ਉਹ ਕੰਮ ਨਹੀਂ ਆਤੇ। ਉਹ ਇੱਕ ਵਾਰ ਅਗਰ
0: ਪੰਜਾਬੀ ਵਿੱਚ ਗੱਲ ਕਰੋ, ਇਸੇ ਵਜ੍ਹਾ ਤੋਂ ਮੈਂ ਨਲਾਇਕ ਆਖਦਾ, ਇਸੇ ਵਜ੍ਹਾ ਤੋਂ ਆਖਦਾ।
3: ਉਹ ਅਗਰ ਇੱਕ ਵਾਰੀ ਕੰਮ ਆਉਂਦੇ ਨੇ ਤਾਂ 100 ਵਾਰੀ ਗੀਤ ਗਾਉਂਦੇ ਨੇ ਕਿ ਅਸੀਂ ਏਦੇ ਮਾੜੇ ਵਕਤ ਵਿੱਚ ਕੰਮ ਆਏ ਸੀ, ਉਹ 100 ਵਾਰੀ ਗੀਤ ਗਾਉਂਦੇ ਨੇ। ਜੋ ਗੈਰ ਹੁੰਦੇ ਨੇ ਉਹ ਕੰਮ ਆ ਜਾਂਦੇ ਨੇ ਤੇ ਮਾਂ ਪਿਓ ਵੀ ਕੰਮ ਆਉਂਦੇ, ਹੋਰ ਕੋਈ ਕੰਮ ਨਹੀਂ ਆਉਂਦਾ।
0: ਗੁੱਡ ਹੋ ਗਿਆ, ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ।
3: ਪੰਜਾਬੀ ਦੇ ਵਿੱਚ ਬੋਲਣਾ ਵਿੱਚ ਉਰਦੂ ਨਿਕਲ ਜਾਂਦੀ ਹੈ, ਕੀ ਕਰਾਂ।
0: ਇਸੇ ਵਜ੍ਹਾ ਤੋਂ ਤਾਂ ਨਲਾਇਕ ਉਹ ਪੇਪਰ 'ਚ ਫੇਲ ਹੋ, ਅੱਲਾ ਹਾਫਿਜ਼।

0: to FM 101, Abale Bale or Shower Shower.
1: सुनते रहिए FM 101 101 101।
2: I love FM 101।
3: पाकिस्तान दा मारूफ तिबी इदारा सुलेमान दवाखाना सुलेमान दवाखाने वालों तिबी रहनुमाई दा प्रोग्राम पेश किया जा रहा है। हर्बल एक्सपर्ट प्रोफेसर सुलेमान दे तिबी मशवरे। सोने भैन भ्राओ, मैं तुहाडी मेज़बान साइमा, मेरे वालों पुरखलूस सलाम ते सेहतमंदी दियां बहुत सारियां दुआवां दा गुलदस्ता कबूल फरमाओ। सोने भैन भ्राओ, सुलेमान दवाखाना पाकिस्तान दी ओ मुमताज़ हर्बल इलाज गाह वे जिहड़ी खैबर तों लै के कराची तक मायूस मरीजां लई उम्मीद दा मरकज ते शिफा दा वसीला बनी हुई है, जिहदे लई असीं अपने सोहणे रब दा बेहद शुक्र अदा करने आं। सोने भैन भ्राओ, सुलेमान दवाखाना दी शोहरत ते नेक नामी दी बुनियादी वजह प्रोफेसर सुलेमान साहब दी सरपरस्ती ते तिब्बी रहनुमाई है। भैन भ्राओ, इस प्रोग्राम दे जरिए तुसीं प्रोफेसर सुलेमान साहब तों तिब्बी रहनुमाई हासिल करदे हो ते हसबे साबिक अज भी साडे स्टूडियो विच प्रोफेसर सुलेमान साहब तशरीफ लिया चुके ने। लेकिन पहला तुसीं नोट फरमाओ साडा पता ते फोन नंबर, ताकि तुसीं भी किसी भी बीमारी सूरत विच ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਤੇ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। मोबाइल नंबर है 03-300-414-2608, यानी 03-400-2608। ते साडा ईमेल एड्रेस है suleiman.dawakhana@gmail.com। जी मेरे भैन भ्राओ, पता ते फोन नंबर तुसी नोट फरमाया ते हुन रेडियो दे नेड़े नेड़े आ जाओ, या रेडियो नूं अपने नेड़े कर लो, क्योंकि हुन मैं तुहाडी मुलाकात करानी आ पाकिस्तान तिब्बी फाउंडेशन दे चेयरमैन ते यूनानी मैडिकल कॉलेज दे साबिक वाइस प्रिंसिपल ते पाकिस्तान दे बहुत ही मशहूर मारूफ ते मन्ने परमन्ने तबीब हर्बल एक्सपर्ट प्रोफेसर जनाब सुलेमान साहब नाल। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਕਹਿੰਦੀ ਹਾਂ ਅਤੇ ਈਮੇਲ SMS ਘੱਲਣ ਵਾਲੇ ਭੈਣ ਭਰਾ ਵੱਲੋਂ ਬਹੁਤ ਸਾਰਾ ਸਲਾਮ ਅਤੇ ਬਹੁਤ ਸਾਰੀ ਪੁਰਖਲੂਸ ਦੁਆਵਾਂ ਦੀ ਜਿਹੜਾ ਨਾ ਗੁਲਦਸਤਾ ਉਹ ਤੁਹਾਡੀ ਖਿਦਮਤ 'ਚ ਪੇਸ਼ ਕਰਨੀ ਆ, ਇਹਨੂੰ ਕਬੂਲ ਫਰਮਾਓ।
4: ਸਹਿਮਾ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੀ ਇੱਜ਼ਤ ਅਫਜ਼ਾਈ ਕਰਦੇ ਹੋ ਅਤੇ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਮੌਕਾ ਦਿੰਦੇ ਹੋ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਮੁਸ਼ਾਵਰਤ ਫਰਾਮ ਕਰ ਸਕਾਂ। ਅਤੇ ਮੇਰੀ ਇਹ ਦੁਆ ਹੈ ਕਿ ਸੋਹਣਾ ਰੱਬ ਮੇਰੇ ਵਤਨ ਦੇ ਹਰ ਫਰਦ ਨੂੰ ਸਿਹਤ ਤੰਦਰੁਸਤੀ ਅਤਾ ਫਰਮਾਏ। ਆਮੀਨ
3: ਆਮੀਨ ਜੀ, ਸੁਮਾ ਆਮੀਨ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੇ ਵਿੱਚ ਬੇਸ਼ੁਮਾਰ ਜਿਹੜੀਆਂ ਮੇਲਸ ਔਰ SMS ਇਕੱਠੇ ਹੋ ਗਏ ਹੋਏ ਨੇ, ਮੈਂ ਚਾਹੁੰਦੀ ਹਾਂ ਕਿ ਕੀ ਕਹਿੰਦੇ ਹੋ ਕਿ ਫੌਰੀ ਤੌਰ 'ਤੇ ਈਮੇਲਸ ਪੜ੍ਹਨਾ ਚਾਹੀਦਾ?
4: ਹਾਂਜੀ ਹਾਂਜੀ, ਬਿਲਕੁਲ ਸ਼ੁਰੂ ਕਰੋ, ਕਿਉਂਕਿ ਟਾਈਮ ਬੜਾ ਘੱਟ ਹੁੰਦਾ।
3: ਹਾਂਜੀ ਬਿਲਕੁਲ,
4: ਭੈਣ ਭਰਾ ਫਿਰ ਕਿਸੇ ਦੇ ਰਹਿ ਨਾ ਜਾਣ।
3: ਹਾਂਜੀ, ਲੋ ਜੀ, ਸਭ ਤੋਂ ਪਹਿਲੀ ਸਾਨੂੰ ਜਿਹੜੀ ਮੇਲ ਘੱਲੀ ਉਹ ਸਾਜਿਦ ਨਜ਼ੀਰ ਸਾਹਿਬ ਨੇ ਘੱਲੀ ਹੈ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ, ਮੈਨੂੰ 6 ਮਹੀਨੇ ਤੋਂ ਕਮਰ ਵਿੱਚ ਇੰਨੀ ਕੁ ਤਕਲੀਫ ਹੈ ਕਿ ਮੈਂ ਸਿੱਧਾ ਬੈਠ ਵੀ ਨਹੀਂ ਸਕਦਾ
4: ਜੀ।
3: ਅਸਲ ਵਿੱਚ ਮੈਂ ਇੱਕ ਦਿਨ ਝੁੱਕ ਕੇ ਜ਼ਮੀਨ ਤੋਂ 40 ਕਿਲੋ ਵਜ਼ਨੀ ਚਾਵਲਾਂ ਦਾ ਤੋੜਾ ਚੁੱਕਿਆ ਸੀ।
4: ਅੱਛਾ।
3: ਉਸ ਦਿਨ ਤੋਂ ਲੈ ਕੇ ਅੱਜ ਤੀਕਰ ਮੇਰੀ ਕਮਰ ਦੀ ਦਰਦ ਨਹੀਂ ਗਈ। ਮੈਂ ਦਵਾਈਆਂ ਅਤੇ ਹੱਥਾਂ ਕਿ ਇੰਜੈਕਸ਼ਨ ਵੀ ਲਵਾਏ ਨੇ, ਲੇਕਿਨ ਆਰਾਮ ਨਹੀਂ ਹੋਇਆ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਕਮਰ ਦਾ ਠੀਕ ਹੋ ਜਾਵੇ।
4: ਬੇਟਾ ਜੀ, ਮੈਂ ਕਿਸੇ ਗੁਜ਼ਸ਼ਤਾ ਪ੍ਰੋਗਰਾਮ ਵਿੱਚ ਦੱਸਿਆ ਸੀ ਕਿ ਜਦੋਂ ਅਸੀਂ ਝੁੱਕ ਕੇ ਕਿਸੇ ਵਜ਼ਨ ਨੂੰ ਚੁੱਕਦੇ ਹਾਂ ਅਤੇ ਸਾਡੀ ਰੀੜ੍ਹ ਦੀ ਹੱਡੀ 'ਤੇ ਸਾਡੇ ਜਿਸਮ ਤੋਂ 8 ਗੁਣਾ ਜ਼ਿਆਦਾ ਵਜ਼ਨ ਪੈਂਦਾ ਹੈ।
3: ਬਿਲਕੁਲ।
4: ਮਸਕਰ ਅਸੀਂ ਦੱਸਦੇ ਹਾਂ ਕਿ 70 ਕਿਲੋ ਵਜ਼ਨ ਹੈ ਅਤੇ ਚੁੱਕਣ ਦੀ ਸੂਰਤ ਵਿੱਚ ਰੀੜ੍ਹ ਦੀ ਹੱਡੀ 'ਤੇ 560 ਕਿਲੋ ਵਜ਼ਨ ਦਾ ਦਬਾਅ ਆ ਜਾਏਗਾ, ਜਿਹਦੇ ਨਾਲ ਮੋਹਰਿਆਂ ਡਿਸਕ ਅਤੇ ਅਸਾਬ ਮੁਤਾਸਰ ਹੋਣਗੇ।
3: ਬਿਲਕੁਲ।
4: ਬੇਟਾ ਜੀ, ਆਇੰਦਾ ਇਹੋ ਜਿਹੀ ਮੁਸ਼ਕਤ ਤੋਂ ਗੁਰੇਜ਼ ਕਰਨਾ ਅਤੇ ਜਦੋਂ ਤੱਕ ਤੁਸੀਂ ਠੀਕ ਨਹੀਂ ਹੋ ਜਾਂਦੇ ਵਜ਼ਨ ਨਹੀਂ ਉਠਾਉਣਾ। ਚਾਵਲ, ਦਾਲ, ਮਾਸ਼, ਗੋਭੀ ਅਤੇ ਅਰਵੀ ਤੋਂ ਪਰਹੇਜ਼ ਕਰਨਾ ਹੈ। ਹਾਰਡ ਬੈੱਡ 'ਤੇ ਜਾਂ ਜ਼ਮੀਨ 'ਤੇ ਸੋਣਾ ਹੈ। ਕਮਰ 'ਤੇ ਬੈਲਟ ਬੰਨੋ ਬੈਲਟ ਬੰਨਣ ਦੇ ਨਾਲ ਰੀੜ ਦੀ ਹੱਡੀ ਸਿੱਧੀ ਰਹਿੰਦੀ ਹੈ ਅਤੇ ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਬਾਕਾਇਦਗੀ ਨਾਲ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਤਕਲੀਫ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਹੈ ਅਤੇ ਆਇੰਦਾ ਰੁਸਤਮ ਬਣਨ ਦੀ ਕੋਸ਼ਿਸ਼ ਫਸਲ ਹੀ ਚੁੱਕਣਾ, ਨਹੀਂ ਤਾਂ ਫਿਰ ਚੁੱਕ ਪੈ ਜਾਏਗੀ। ਸੁਲੇਮਾਨ ਸਾਹਿਬ
4: ਜੀ ਜੀ,
3: ਇਹ ਚੁੱਕ ਚੁੱਕਣ ਤੋਂ ਨਿਕਲੀ ਹੈ ਨਾ?
4: ਸਹਿਮਾ ਜੀ, ਤੁਸੀਂ ਕਹਿ ਰਹੇ ਹੋ ਤੇ ਠੀਕ ਹੀ ਹੋਵੇਗਾ।
3: ਸੁਲੇਮਾਨ ਸਾਹਿਬ, ਮੇਰੀ ਇਲਮੀ ਜ਼ਖੀਰੇ ਤੇ ਇਤਮਾਦ ਕਰਨ ਦਾ ਬਹੁਤ ਸ਼ੁਕਰੀਆ। ਤੇ ਹੁਣ ਮੈਂ ਪੇਸ਼ ਕਰਨੀ ਆ SMS ਜਿਹੜੀ ਕਿ ਆਤਿਫ ਖਾਨ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ ਕਿ ਮੇਰਾ ਇੱਕ ਬੇਟਾ ਹੈ ਜਿਹਦੀ ਉਮਰ 2 ਸਾਲ ਹੈ ਤੇ ਮੇਰੀ ਉਮਰ ਤਕਰੀਬਨ 40 ਸਾਲ ਹੈ। ਸੁਲੇਮਾਨ ਸਾਹਿਬ, ਦਰਅਸਲ ਮੇਰੀ ਸ਼ਾਦੀ ਕੁਝ ਲੇਟ ਹੋਈ ਸੀ, ਮਤਲਬ ਕਿ ਮੈਂ ਆਪਣੇ ਆਪ ਵਿੱਚ ਅਸਾਬੀ ਕਮਜ਼ੋਰੀ ਮਹਿਸੂਸ ਕਰਨਾ ਵਾ। ਮੈਂ 1-2 ਦਵਾਈਆਂ ਵੀ ਇਸਤੇਮਾਲ ਕੀਤੀਆਂ ਲੇਕਿਨ ਕਮਜ਼ੋਰੀ ਨਹੀਂ ਗਈ। ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ।
4: ਆ ਤਾਂ ਭਾਈ, 40 ਸਾਲ ਤੱਕ ਇਨਸਾਨ ਆਪਣੀ ਅਰੂਜ ਦੀ ਉਮਰ 'ਤੇ ਹੁੰਦਾ ਹੈ ਅਤੇ 40 ਸਾਲ ਤੋਂ ਬਾਅਦ ਉਹਦੇ ਅਸਾਬ ਅਤੇ ਨਿਜ਼ਾਮੇ ਬਦਨੀ 'ਚ ਜ਼ੋਫ ਸ਼ੁਰੂ ਹੋ ਜਾਂਦਾ ਹੈ। ਮੇਰੇ ਭਾਈ, ਇਹ ਗੱਲ ਕੋਈ ਅਚੰਬਾ ਨਹੀਂ, ਬਲਕਿ ਹਰ ਸ਼ਖਸ ਇਸ ਸਟੇਜ 'ਤੇ ਆਪਣੇ ਅੰਦਰ ਕਮਜ਼ੋਰੀ ਦੀ ਤਬਦੀਲੀ ਮਹਿਸੂਸ ਕਰਦਾ ਹੈ। ਲੇਕਿਨ ਇਹ ਗੱਲ ਇਤਮਿਨਾਨ ਬਖਸ਼ ਹੈ ਕਿ ਇਸ ਕਮਜ਼ੋਰੀ ਅਤੇ ਇਸ ਖਾਮੀ ਨੂੰ ਮੌਜ਼ੂ ਹਰਬਲ ਇਲਾਜ ਦੇ ਜ਼ਰੀਏ ਮੁਕੰਮਲ ਤੌਰ 'ਤੇ ਦੂਰ ਕੀਤਾ ਜਾ ਸਕਦਾ ਹੈ। ਤੇ ਅਲਹਮਦੁਲਿਲਾ, ਮੇਰੇ ਜ਼ੇਰੇ ਇਲਾਜ ਸੈਂਕੜੋ ਮਰੀਜ਼ ਸ਼ਫਾਯਾਬ ਹੋਏ ਨੇ। ਮੇਰੇ ਭਾਈ, ਮੈਂ ਦਵਾਈ ਪਾਰਸਲ ਕਰਾਈ ਹੈ, ਤੁਸੀਂ ਬਾਕਾਇਦਗੀ ਨਾਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਇੱਕ ਖਾਸ ਕੁਵਤ, ਚੁਸਤੀ ਅਤੇ ਤਰੋਤਾਜ਼ਗੀ ਮਹਿਸੂਸ ਕਰੋਗੇ।
3: ਜੀ ਭਾਈ ਸਾਹਿਬ, ਤੁਸੀਂ ਆਪਣੀ ਚਿੱਠੀ ਦਾ ਜਿਹੜਾ ਜਵਾਬ ਸੁਣ ਲਿਆ, ਹੁਣ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਕਰਨਾ। ਸੁਲੇਮਾਨ ਸਾਹਿਬ
4: ਜੀ ਜੀ,
3: ਇੱਕ ਸ਼ਾਰਟ ਬ੍ਰੇਕ ਦਾ ਕਿਹਾ ਜਾ ਰਿਹਾ, ਤੁਸੀਂ ਥੋੜ੍ਹਾ ਰੈਸਟ ਕਰੋ, ਮੈਂ ਹਾਜ਼ਰ ਹੁੰਦੀ ਹਾਂ।
4: ਠੀਕ।
3: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ, ਬਲਕਿ ਬਿਮਾਰੀਆਂ ਦਾ ਫੌਰੀ ਇਲਾਜ ਕਰਵਾਓ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰੋ ਮਾਰੂਫ ਅਤੇ ਮੰਨੇ ਪਰਮੰਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ, ਜਿਹਦੇ ਲਈ ਸਾਡਾ ਫੋਨ ਨੰਬਰ ਅਤੇ ਐਡਰੈਸ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377 ਰਾਵੀ ਰੋਡ ਲਾਹੌਰ। ਫੋਨ ਨੰਬਰ 042-377-2710, ਯਾਨੀ

0: चार दो छ सिफर अठ ते साडा ईमेल एड्रेस है suleiman.dawakhana@gmail.com जी भैन भ्राओ ते हुन पेश ने तुहाडी बाकी ईमेल्स ते एसएमएस हर्बल एक्सपर्ट जनाब प्रोफेसर सुलेमान साहब दे तिब्बी मशवरियां दे विच सुलेमान साहब
1: जी जी
0: कुछ मरीज ऐसे भी हुंदे ने ਜਿਹੜੇ ਹਰ ਵੇਲੇ ਇਹੀ ਸੋਚਦੇ ਰਹਿੰਦੇ ਨੇ ਕਿ ਉਹਨਾਂ ਨੂੰ ਕਿਹੜੀ ਬਿਮਾਰੀ ਨਹੀਂ ਹੋਈ ਸੁਲੇਮਾਨ ਸਾਹਿਬ ਇਹੋ ਜਿਹਾ ਇੱਕ ਮਸਲਾ ਪੇਸ਼ ਕਰਨੀ ਆ ਜਿਹੜਾ ਈਮੇਲ ਦੇ ਜ਼ਰੀਏ ਮਸੂਲ ਹੋਇਆ
1: ਜੀ ਜੀ
0: ਲਿਖਣ ਵਾਲੇ ਨੇ ਅਯਾਜ਼ ਮਹਿਮੂਦ ਸਾਹਿਬ ਅਯਾਜ਼ ਸਾਹਿਬ ਕਹਿੰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ ਮੈਂ ਕਿਸੇ ਇੱਕ ਨਹੀਂ ਬਲਕਿ ਤਿੱਬੀ ਮਸਾਇਲ ਦੇ ਘੋਰਕ ਧੰਦੇ ਵਿੱਚ ਫਸ ਗਿਆ ਵਾਂ
1: ਅੱਛਾ
0: ਸਿਰ ਤੋਂ ਲੈ ਕੇ ਪੈਰਾਂ ਤੀਕ ਮੈਂ ਬਿਮਾਰ ਹੀ ਬਿਮਾਰ ਹਾਂ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਮੈਨੂੰ ਬਿਮਾਰੀ ਕੀ ਹੈ ਸੁਲੇਮਾਨ ਸਾਹਿਬ ਮੈਂ ਸਾਰੀ ਤਫਸੀਲ ਲਿਖੀ ਹੈ ਬਰਾਏ ਕਰਮ ਆਪਣੀ ਰਾਏ ਨਾਲ ਆਗਾਹ ਫਰਮਾਓ ਸ਼ੁਕਰੀਆ
1: ਜੀ ਅਯਾਜ਼ ਸਾਹਿਬ ਮੈਂ ਤੁਹਾਡੀ ਤਹਿਰੀਰ ਕਰਦਾ ਕਿ ਇਸ ਹਿੱਸੀ ਵੀ ਪੜ੍ਹੀ ਹੈ ਮੈਂ ਤਾਂ ਖੁਦ ਇਸ ਤਲਾਸ਼ ਵਿੱਚ ਹਾਂ ਕਿ ਉਹ ਕਿਹੜੀ ਬਿਮਾਰੀ ਹੈ ਜਿਹੜੀ ਤੁਹਾਡੇ ਤਿਕਰ ਨਹੀਂ ਪਹੁੰਚੀ ਮੇਰੇ ਭਾਈ ਅਗਰ ਤੁਸੀਂ ਮਾਇੰਡ ਨਾ ਕਰੋ ਤਾਂ ਮੈਂ ਇਹ ਗੱਲ ਕਹਾਂਗਾ ਕਿ ਤੁਹਾਨੂੰ ਜਿਸਮਾਨੀ ਤੋਂ ਜ਼ਿਆਦਾ ਨਫਸਿਆਤੀ ਮਸਾਇਲ ਦਰਪੇਸ਼ ਨੇ ਲਿਹਾਜ਼ਾ ਬਿਹਤਰ ਇਹ ਹੀ ਹੈ ਕਿ ਤੁਸੀਂ ਕਿਸੇ ਦਿਨ ਮੈਨੂੰ ਆਪ ਮਿਲੋ ਤਾਂ ਕਿ ਮੈਂ ਮੁਕੰਮਲ ਤਸ਼ਖੀਸ ਦੇ ਬਾਅਦ ਤੁਹਾਡਾ ਇਲਾਜ ਤਜਵੀਜ਼ ਕਰ ਸਕਾਂ ਤੁਸੀਂ ਰੱਬ 'ਤੇ ਭਰੋਸਾ ਰੱਖੋ ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
0: ਇਨਸ਼ਾਅੱਲਾ ਜੀ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ ਨਾ ਹੁਣ ਤੁਸੀਂ ਇਸ ਮਸ਼ਵਰੇ 'ਤੇ ਫੌਰੀ ਅਮਲ ਕਰੋ ਤਾਂ ਕਿ ਤੁਸੀਂ ਬਿਮਾਰੀਆਂ ਦੇ ਗੋਰਕ ਦੰਦੇ ਵਿੱਚੋਂ ਨਿਕਲ ਸਕੋ ਸੁਲੇਮਾਨ ਸਾਹਿਬ ਅਸੀਂ ਬਚਪਨ ਵਿੱਚ ਇੱਕ ਕਹਾਣੀ ਪੜ੍ਹੀ ਸੀ
1: ਜੀ
0: ਚਲਤਾ ਫਿਰਤਾ ਹਸਪਤਾਲ ਇਹ ਉਹਨਾਂ ਦਾ ਇੱਕ ਕਰੈਕਟਰ ਸੀ ਜਿਹਨੂੰ ਹਰ ਬਿਮਾਰੀ ਲਾਇਕ ਸੀ
1: ਸਹਿਮਾ ਜੀ ਮੇਰੇ ਕੋਲ ਇਹੋ ਜਿਹੇ ਕਈ ਕੇਸਿਸ ਆ ਚੁੱਕੇ ਨੇ ਇਹੋ ਜਿਹੇ ਕੇਸਿਸ ਅਮੂਮਨ ਨਫਸਿਆਤੀ ਮਸਾਇਲ ਦੇ ਹੁੰਦੇ ਨੇ ਯਾਨੀ ਜਿਸਮਾਨੀ ਬਿਮਾਰੀ ਘੱਟ ਅਤੇ ਨਫਸਿਆਤੀ ਮਸਲਾ ਜ਼ਿਆਦਾ ਹੁੰਦਾ ਹੈ
0: ਅਤੇ ਫਿਰ ਸੁਲੇਮਾਨ ਸਾਹਿਬ ਇਹੋ ਜਿਹੇ ਮਰੀਜ਼ ਠੀਕ ਕਿੰਝ ਹੁੰਦੇ ਨੇ
1: ਜਸਹਿਮਾ ਜੀ ਦਵਾਈ ਦੇ ਨਾਲ ਨਾਲ ਮਰੀਜ਼ ਨੂੰ ਬੜੇ ਤਰੀਕੇ ਦੇ ਨਾਲ ਉਹਦੀ ਨਫਸੀਅਤ ਦੇ ਮੁਤਾਬਿਕ ਟੀਚ ਕੀਤਾ ਜਾਂਦਾ ਹੈ ਅਤੇ ਮਰੀਜ਼ ਸਿਹਤਯਾਬ ਹੋ ਜਾਂਦਾ ਹੈ
0: ਅੱਛਾ ਯਾਨੀ ਡਬਲ ਮਿਹਨਤ ਸੁਲੇਮਾਨ ਸਾਹਿਬ ਅਗਲਾ ਐਸ ਐਮ ਐਸ ਸਾਨੂੰ ਮੌਸੂਲ ਹੋਇਆ ਅਤੇ ਘੱਲਣ ਵਾਲੇ ਨੇ ਤਾਰਿਕ ਨਾਜ਼ ਸਾਹਿਬ
1: ਜੀ ਜੀ
0: ਤਾਰਿਕ ਸਾਹਿਬ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ ਮੈਨੂੰ 1 ਸਾਲ ਤੋਂ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਮਸਲਾ ਹੈ ਸ਼ੂਗਰ ਤਾਂ ਕੰਟਰੋਲ ਰਹਿੰਦੀ ਹੈ ਲੇਕਿਨ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੁੰਦਾ ਅਤੇ ਮੈਨੂੰ ਪੱਠਿਆਂ ਦੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ ਜਿਸਮ ਦਰਦ ਕਰਦਾ ਹੈ ਅਤੇ ਸਾਰੇ ਜਿਸਮ ਦੇ ਪੱਠੇ ਆਕੜ ਜਾਂਦੇ ਨੇ ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ
1: ਤਾਰਕ ਭਾਈ ਸ਼ੂਗਰ ਦੇ ਮਨਫੀ ਅਸਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਸ਼ੂਗਰ ਦਾ ਹੀ ਨਤੀਜਾ ਹੈ ਮੇਰਾ ਖਿਆਲ ਹੈ ਕਿ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਰਹਿੰਦੀ ਲਿਹਾਜ਼ਾ ਤੁਸੀਂ ਬਾਕਾਇਦਗੀ ਨਾਲ ਸ਼ੂਗਰ ਚੈੱਕ ਕਰਨੀ ਹੈ ਅਤੇ ਰੋਜ਼ਾਨਾ ਵਾਕ ਜ਼ਰੂਰ ਕਰਨਾ ਤਾਂ ਕਿ ਦੌਰਾਨੇ ਖੂਨ ਮੁਨਜ਼ਮ ਰਹੇ ਪੱਠਿਆਂ ਨੂੰ ਕੁਵਤ ਮਿਲੇ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਨਾਰਮਲ ਹੋ ਜਾਏ
0: ਬਿਲਕੁਲ
1: ਮੇਰੇ ਮੋਹਤਰਮ ਭਾਈ ਮੈਂ ਜ਼ੰਜਬੀਲ ਅਤੇ ਐਲੋਵੇਰਾ ਦੇ ਨਾਲ ਇੱਕ ਖਾਸ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਉਜ਼ਲਾਤੀ ਕਮਜ਼ੋਰੀ ਵਾਸਤੇ ਇੰਤਹਾਈ ਮੁਫੀਦ ਹੈ ਅਤੇ ਇਹਦੇ ਨਾਲ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਸ਼ਫਾਯਾਬੀ ਹੋਈ ਹੈ
0: ਬਿਲਕੁਲ
1: ਤੁਸੀਂ ਬੜੀ ਪਾਬੰਦੀ ਨਾਲ ਦਵਾਈ ਲੈਣਾ ਇਨਸ਼ਾਅੱਲਾ ਤੁਹਾਨੂੰ ਬੇਹੱਦ ਫਾਇਦਾ ਹੋਵੇਗਾ
0: ਇਨਸ਼ਾਅੱਲਾ ਤਾਲਾ ਜੀ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ ਸੁਲੇਮਾਨ ਸਾਹਿਬ
1: ਜੀ ਜੀ
0: ਮੈਂ ਇੱਕ ਮੁਸ਼ਾਹਿਦਾ ਕੀਤਾ ਕਿ ਮੈਂ ਜਦੋਂ ਵੀ ਸ਼ੂਗਰ ਦੇ ਹਵਾਲੇ ਨਾਲ ਐਸ ਐਮ ਐਸ ਜਾਂ ਮੇਲ ਪੜ੍ਹਦੀ ਹਾਂ ਉਹਦੇ 'ਚ ਖਾਲੀ ਸ਼ੂਗਰ ਹੀ ਨਹੀਂ ਬਲਕਿ 1-2 ਮਸਲੇ ਹੋਰ ਵੀ ਹੁੰਦੇ ਨੇ ਅਤੇ ਬਾਜ਼ ਵਾਰੀ 'ਤੇ 4-in-1 ਯਾਨੀ 1 ਬੰਦਾ 4 ਤਿੱਬੀ ਮਸਲੇ
1: ਸਹਿਮਾ ਜੀ ਇਹ ਸ਼ੂਗਰ ਦੇ ਨਾਲ ਹੋਣ ਵਾਲੀ ਪੇਚੀਦਗੀਆਂ ਨੇ ਅਤੇ ਅੱਲਾ ਸਭ ਨੂੰ ਇਹ ਜਿਹੇ ਤਿੱਬੀ ਮਸਾਇਲ ਤੋਂ ਆਪਣੀ ਅਮਾਨ 'ਚ ਰੱਖੇ ਆਮੀਨ
0: ਆਮੀਨ ਆਮੀਨ ਜੀ ਅਤੇ ਮੇਰੇ ਵੱਲੋਂ ਵੀ ਆਮੀਨ ਹੈ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਤਿੱਬੀ ਮਸਲਾ ਹੈ ਨਾ ਉਹ ਮੈਂ ਪੇਸ਼ ਕਰਨੀ ਹਾਂ ਜਿਹੜਾ ਬਜ਼ਰੀਆ ਈਮੇਲ ਸਾਡੇ ਤਿੱਕਰ ਪਹੁੰਚਿਆ
1: ਜੀ
0: ਇਲਿਆਸ ਬੁਖਾਰੀ ਸਾਹਿਬ ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੇਰੇ ਵਾਲਿਦ ਸਾਹਿਬ ਨੂੰ 1 ਸਾਲ ਤੋਂ ਅਲਸਰ ਦੀ ਪ੍ਰੋਬਲਮ ਹੈ
1: ਹਾਂਜੀ
0: ਅਸੀਂ ਉਹਨਾਂ ਦਾ ਕਾਫੀ ਇਲਾਜ ਕਰਵਾਇਆ ਲੇਕਿਨ ਵਕਤੀ ਆਰਾਮ ਦੇ ਬਾਅਦ ਫੇਰ ਤਕਲੀਫ ਵੱਧ ਜਾਂਦੀ ਹੈ
1: ਜੀ
0: ਹੁਣ ਮੈਂ ਸੋਚਿਆ ਕਿ ਇੱਕ ਵਾਰ ਦੇਸੀ ਇਲਾਜ ਨੂੰ ਵੀ ਅਜ਼ਮਾਵਾਂ ਸੁਲੇਮਾਨ ਸਾਹਿਬ ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ
1: ਅਲਿਆਸ ਭਾਈ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਅਲਸਰ ਦੀ ਬਿਮਾਰੀ 'ਚ ਪਰਹੇਜ਼ ਬਹੁਤ ਹੀ ਜ਼ਰੂਰੀ ਅਹਿਮੀਅਤ ਰੱਖਦਾ ਹੈ ਲਿਹਾਜ਼ਾ ਦਵਾਈ ਦੇ ਨਾਲ ਨਾਲ ਪਰਹੇਜ਼ ਦੀ ਪਾਬੰਦੀ ਵੀ ਕਰਨੀ ਹੈ ਮਿਰਚ ਮਸਾਲੇ ਬਾਜ਼ਾਰੀ ਖਾਣੇ ਵੱਡਾ ਗੋਸ਼ਤ ਅਤੇ ਦੂਜੀ ਬਾਜ਼ਾਰੀ ਅਤੇ ਸਕੀਲ ਗਜ਼ਾ ਨਹੀਂ ਖਾਣੀ ਦੁੱਧ ਦਹੀਂ ਅਤੇ ਸ਼ਹਿਦ ਦਾ ਇਸਤੇਮਾਲ ਜ਼ਿਆਦਾ ਕਰਨਾ ਹੈ ਖਾਲੀ ਪੇਟ ਨਹੀਂ ਰਹਿਣਾ ਬਲਕਿ ਹਰ 2 ਘੰਟੇ ਬਾਅਦ ਹਲਕੀ ਫੁਲਕੀ ਕੋਈ ਚੀਜ਼ ਜ਼ਰੂਰ ਖਾਣੀ ਹੈ ਕਿਉਂਕਿ ਖਾਲੀ ਪੇਟ ਹੋਣ ਦੇ ਨਾਲ ਤਜ਼ਾਬੀਅਤ ਵੱਧਦੀ ਹੈ ਅਤੇ ਦਰਦ 'ਚ ਇਜ਼ਾਫਾ ਹੁੰਦਾ ਹੈ ਦਿਨ 'ਚ ਕਮ ਅਜ਼ ਕਮ 3 ਗਲਾਸ ਦੁੱਧ ਜ਼ਰੂਰ ਪੀਣਾ ਹੈ ਅਤੇ 1 ਚਮਚਾ ਰੋਜ਼ਾਨਾ ਖਾਲਸ ਸ਼ਹਿਦ ਦੁੱਧ 'ਚ ਮਿਲਾ ਕੇ ਪੀਣਾ ਹੈ ਮੇਰੇ ਭਾਈ ਮੈਂ ਤੁਹਾਡੇ ਵਾਲਦੇ ਮੋਹਤਰਮ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਮੇਰਾ ਅਜ਼ਮੂਦਾ ਅਤੇ ਮਾਮੂਲੇ ਮਤਬ ਨੁਸਖਾ ਹੈ

0: ਇਹਦੇ ਨਾਲ ਮੈਦੇ ਦੀ ਤਜ਼ਾਬੀਅਤ ਦੂਰ ਹੋਵੇਗੀ, ਵਰਮੇ ਮੈਦਾ ਤਹਿਲੀਲ ਹੋ ਜਾਏਗਾ, ਅਤੇ ਅੱਲਾ ਨਾ ਕਰੇ ਜੇ ਮੈਦੇ 'ਚ ਕੋਈ ਜ਼ਖਮ ਹੈ ਅਤੇ ਉਹ ਵੀ ਇਨਸ਼ਾਅੱਲਾ ਭਰ ਜਾਏਗਾ। ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਨੀ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਸਾਡੀ ਵੀ ਦੁਆ ਹੈ ਕਿ ਸੋਹਣਾ ਰੱਬ ਤੁਹਾਡੇ ਵਾਲਿਦ ਮੋਹਤਰਮ ਨੂੰ ਸਿਹਤ ਅਤਾ ਫਰਮਾਏ, ਆਮੀਨ। ਸੁਲੇਮਾਨ ਸਾਹਿਬ, ਹਮੇਸ਼ਾ ਹੀ ਤਰ੍ਹਾਂ ਈਮੇਲ, SMS ਅਤੇ ਮੇਰੀਆਂ ਮਾਲੂਮਾਤੀ ਗੱਲਾਂ ਸਭ ਬਾਕੀ ਨੇ, ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਵੀ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਨੇ ਭੈਣ ਭਰਾਓ, ਆਪਣਾ ਬਹੁਤ ਖਿਆਲ ਰੱਖੋ, ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਗ੍ਰਿਫਤਾਰ ਹੋ ਤਾਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608, ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਮੇਰੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ, ਉਸ ਵੇਲੇ ਤੀਕਰ ਰੱਬ ਰਾਖਾ।
2: ਸਫ਼ਰ-ਏ ਹਜ ਇੱਕ ਮੁਕੱਦਸ ਸਫ਼ਰ, ਔਰ ਇਸ ਸਫ਼ਰ ਮੇਂ ਇੱਕ ਭਰੋਸੇਮੰਦ ਮੁਨੱਜ਼ਮ ਜ਼ਰੂਰੀ ਹੈ। ਹਜ 2027 ਕਾ ਐਕਸਕਲੂਸਿਵ ਹਜ ਬੈਂਕਿੰਗ ਪਾਰਟਨਰ HBL ਇਸਲਾਮਿਕ ਮਨਜ਼ੂਰ ਸ਼ੁਦਾ ਮੁਨੱਜ਼ਮੀਨ ਕੇ ਸਾਥ ਮਿਲਕਰ ਪ੍ਰਾਈਵੇਟ ਹਜ ਕੀ ਵਸੂਲੀਓਂ ਔਰ ਬੈਂਕਿੰਗ ਕੋ ਆਸਾਨ ਬਣਾ ਰਹਾ ਹੈ, ਔਰ ਇਸ ਮੁਬਾਰਕ ਸਫ਼ਰ ਕੇ ਲੀਏ ਸਊਦੀ ਰਿਆਲ ਬਾਆਸਾਨੀ ਖਰੀਦੇ HBL ਕਰੰਸੀ ਐਕਸਚੇਂਜ ਕੀ ਮੁਲਕ ਭਰ ਮੇਂ ਮੌਜੂਦ 70 ਸੇ ਜ਼ਾਇਦ ਆਊਟਲੇਟਸ ਕੇ ਜ਼ਰੀਏ। HBL ਇਸਲਾਮਿਕ, ਸਫ਼ਰ ਹਜ ਮੇਂ ਆਪਕਾ ਖਿਦਮਤ ਗੁਜ਼ਾਰ। ਸ਼ਰਾਇਤ ਓ ਜ਼ਵਾਬਿਤ ਲਾਗੂ ਹੈ।
3: This is FM 101.
4: सुनते रहिए FM 101।
5: ਸਫ਼ਰ ਹਜ ਇੱਕ ਮੁਕੱਦਸ ਸਫ਼ਰ, ਇਹ ਸਫ਼ਰ ਵਿੱਚ ਇੱਕ ਭਰੋਸੇਮੰਦ ਮੁਨੱਜ਼ਮ ਜ਼ਰੂਰੀ ਹੈ। ਹਜ 2027 ਦਾ ਐਕਸਕਲੂਸਿਵ ਹਜ ਬੈਂਕਿੰਗ ਪਾਰਟਨਰ HBL ਇਸਲਾਮਿਕ ਮਨਜ਼ੂਰ ਖੁਦਾ ਮੁਨੱਜ਼ਮੀਨ ਦੇ ਨਾਲ ਮਿਲ ਕੇ ਪ੍ਰਾਈਵੇਟ ਹਜ ਦੀਆਂ ਵਸੂਲੀਆਂ ਅਤੇ ਬੈਂਕਿੰਗ ਨੂੰ ਆਸਾਨ ਬਣਦਾ ਪਏ। ਇਹ ਮੁਬਾਰਕ ਸਫ਼ਰ ਕੀਤੇ ਸਊਦੀ ਰਿਆਲ ਬਾਆਸਾਨੀ ਖਰੀਦੋ, HBL ਕਰੰਸੀ ਐਕਸਚੇਂਜ ਦੀਆਂ ਮੁਲਕ ਭਰ ਵਿੱਚ ਮੌਜੂਦ 70 ਤੋਂ ਜ਼ਾਇਦ ਆਊਟਲੈਟਸ ਦੇ ਜ਼ਰੀਏ। HBL ਇਸਲਾਮਿਕ, ਸਫ਼ਰ ਹਜ ਵਿੱਚ ਆਪ ਦਾ ਖਿਦਮਤ ਗੁਜ਼ਾਰ। ਸ਼ਰਾਇਤ ਜ਼ਵਾਬਤ ਲਾਗੂ।

0: ਤੇ ਕਿਸੇ ਨੂੰ ਸੁਣਾ
1: ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ। ਔਰ ਜਨਾਬ ਇਹ ਬੜਾ ਜ਼ਬਰਦਸਤ ਸਾ ਟਰੈਕ ਹੈ ਸਜਾਦ ਅਲੀ ਕੀ ਆਵਾਜ਼ ਮੇਂ, ਰਾਵੀ ਅ ਬਿਊਟੀਫੁਲ ਟਰੈਕ, ਅ ਵੈਰੀ ਹਾਰਟਫੈਲਟ ਟਰੈਕ। ਔਰ ਇਸ ਕੀ ਮਜ਼ੇ ਕੀ ਬਾਤ, ਜੈਸਾ ਕਿ ਮੈਂ ਟਰੈਕ ਪੇ ਜਾਣੇ ਸੇ ਪਹਿਲੇ ਆਪਸੇ ਡਿਸਕਸ ਕਰੀ ਥੀ, ਹਮ ਗੁਫ਼ਤਗੂ ਕਰ ਰਹੇ ਥੇ ਕਿ ਸਜਾਦ ਅਲੀ ਕੇ ਇਸ ਟਰੈਕ ਕੀ ਖਾਸੀਅਤ ਇਹ ਹੈ ਕਿ ਇਸ ਕੀ ਰਿਟਨ ਔਰ ਇਸ ਕੀ ਕੰਪੋਜੀਸ਼ਨ ਜੋ ਹੈ ਵੋ ਸਜਾਦ ਅਲੀ ਨੇ ਹੀ ਕੀ ਹੈ, ਯਾਨੀ ਇਸ ਕੋ ਲਿਖਾ ਵੀ ਸਜਾਦ ਅਲੀ ਨੇ ਹੈ ਔਰ ਇਸ ਕੀ ਕੰਪੋਜੀਸ਼ਨ ਵੀ ਸਜਾਦ ਅਲੀ ਨੇ ਤਿਆਰ ਕੀ ਹੈ, ਐਜ਼ ਅ ਸਿੰਗਰ ਉਹਨੇ ਗਾਇਆ ਵੀ ਹੈ ਇਸ ਕੋ। ਸੋ ਜਨਾਬ ਮੁਝੇ ਇਹ ਟਰੈਕ ਬਹੁਤ ਅੱਛਾ ਲੱਗਦਾ ਹੈ ਔਰ ਮੇਰੇ ਬਹੁਤ ਸਾਰੇ ਲਿਸਨਰਸ ਰਿਕੁਐਸਟ ਕਰਦੇ ਹੈ ਕਿ ਜਬ ਵੀ ਆਪ ਸਜਾਦ ਅਲੀ ਕਾ ਟਰੈਕ ਪਲੇ ਕਰੇਂ ਤੋ ਹਮਾਰੇ ਨਾਮ ਜ਼ਰੂਰ ਲਿਆ ਕਰੇਂ। ਵੈਲ ਜਨਾਬ ਲਾਇਬਾ ਹੈ ਹਮਾਰੇ ਸਾਥ, ਅਰੀਜ ਹੈ ਹਮਾਰੇ ਸਾਥ, ਸਨਾ ਹੈ ਹਮਾਰੇ ਸਾਥ, ਅਹਿਮਦ ਹੈ ਹਮਾਰੇ ਸਾਥ, ਇਨ ਚਾਰੋਂ ਨੇ ਰਿਕੁਐਸਟ ਕੀ ਥੀ ਇਸ ਟਰੈਕ ਕੀ, ਤੋ ਜਨਾਬ ਮੈਨੇ ਇਹ ਦੇਖੇ ਡੈਡੀਕੇਟ ਕਰ ਦਿਆ ਔਰ ਕਿਉਂਕਿ ਮੁਝੇ ਖੁਦ ਵੀ ਅੱਛਾ ਲੱਗਾ ਤੋ ਐਜ਼ ਅ BGM ਵੀ ਥੋੜ੍ਹਾ ਸਾ ਆਪ ਇਸਕੋ ਇੰਜੋਏ ਕਰ ਰਹੇ ਹੈ ਮੇਰੇ ਸਾਥ। ਜਨਾਬ ਜ਼ਹੀਰ ਹੈ ਹਮਾਰੇ ਸਾਥ, ਕਹਿੰਦੇ ਹੈ ਮੈਂ ਰਾਵਲਪਿੰਡੀ ਕਾ ਰਹਿਣੇ ਵਾਲਾ ਹੂੰ ਲੇਕਿਨ ਮੈਂ ਅਕਸਰ ਲਾਹੌਰ ਮੇਰਾ ਚੱਕਰ ਲੱਗਦਾ ਰਹਿਤਾ ਔਰ ਮੈਂ ਯਹਾਂ ਪੇ ਵੀ ਰਹਿਤਾ ਹੂੰ ਔਰ ਰਿਹਾਇਸ਼ ਮੇਰੀ ਯਹਾਂ ਪੇ ਵੀ ਹੈ। ਤੋ ਇਨਕੇ ਦੋਸਤ ਵੀ ਹਮੇ ਸੁਣ ਰਹੇ ਹੈ, ਮਲਿਕ ਅਲੀ ਹੈਦਰ ਔਰ ਇਨਕੇ ਸਾਥ ਪ੍ਰੋਗਰਾਮ ਮੇਂ ਇਹਨਾਂ ਨੇ ਪਾਰਟੀਸਿਪੇਟ ਕੀਆ, ਮੁਝੇ ਬਹੁਤ ਅੱਛਾ ਲੱਗਾ। ਸ਼ੋਅ ਕੇ ਹਵਾਲੇ ਸੇ ਵੀ ਇਹਨਾਂ ਨੇ ਬਹੁਤ ਤਾਰੀਫ਼ ਕੀ ਔਰ ਪ੍ਰੋਗਰਾਮ ਮੇਂ ਇਹਨਾਂ ਨੇ ਸਬਜੈਕਟ ਕੇ ਹਵਾਲੇ ਸੇ ਵੀ ਬਾਤ ਕੀ ਕਿ ਵਾਕਈ ਆਪਕੀ ਬਾਤ ਠੀਕ ਹੈ। ਦੋ ਤਰ੍ਹਾਂ ਕੇ ਲੋਕ ਹੋਤੇ ਹੈ, ਫਿਤਰਤੀ ਤੌਰ ਪਰ ਅਗਰ ਕਿਸੀ ਕਾ ਕੁਛ ਔਰਾ ਅੱਛਾ ਹੋ ਜਾਏ, ਪਹਿਲੇ ਬੁਰਾ ਥਾ ਬਾਅਦ ਵੀ ਅੱਛਾ ਹੋ ਜਾਏ, ਯਾਨੀ ਉਸਕੀ ਐਨਰਜੀ ਲੈਵਲ ਜੋ ਹੈ ਵੋ ਪਹਿਲੇ ਨੈਗੇਟਿਵ ਥੀ ਬਾਅਦ ਮਾਮਲੇ ਪੋਜ਼ਿਟਿਵ ਹੋ ਜਾਏ, ਮਾਹੌਲ ਸਿਚੁਏਸ਼ਨਸ ਬਹੁਤ ਸਾਰੀ ਚੀਜ਼ਾਂ ਜੋ ਅਸਰ ਅੰਦਾਜ਼ ਹੋਤੀ ਹੈ ਹਮਾਰੇ ਉੱਪਰ, ਉਹਨਾਂ ਨੇ ਕਿਹਾ ਕਿ ਉਸ ਹਵਾਲੇ ਸੇ ਅਗਰ ਕੁਛ ਬਿਹਤਰੀ ਆ ਜਾਏ ਤੋ ਕੁਛ ਕਹਾ ਨਹੀਂ ਜਾ ਸਕਦਾ। ਬਿਲਕੁਲ ਐਸਾ ਹੀ ਹੈ ਔਰ ਫਿਰ ਸਭ ਸੇ ਬੜੀ ਬਾਤ ਇਹ ਕਿ ਅੱਲਾਹ ਤਾਲਾ ਜਿਸ ਕੇ ਉੱਪਰ ਮਿਹਰਬਾਨ ਹੋਤਾ ਹੈ ਉਸਕੇ ਸਾਰੇ ਕਾਮ ਹੀ ਜੋ ਹੈ ਵੋ ਠੀਕ ਹੋ ਜਾਤੇ ਹੈ। ਅਗਰ ਇਨਸਾਨ ਨੈਗੇਟਿਵ ਵੀ ਹੋਤਾ ਹੈ ਤੋ ਪੋਜ਼ਿਟਿਵਿਟੀ ਕੀ ਤਰਫ ਖਿੱਚਾ ਚਲਾ ਜਾਤਾ ਹੈ, ਕਿਉਂਕਿ ਪੋਜ਼ਿਟਿਵਿਟੀ ਆਪਣੀ ਤਰਫ, ਕਿਉਂਕਿ ਇਨਸਾਨ ਕੀ ਜੋ ਰੂਹਾਨੀਅਤ ਹੈ, ਬੇਸਿਕਲੀ ਕੋਈ ਵੀ ਇਨਸਾਨ ਜੋ ਹੈ ਵੋ ਦੁਨੀਆ ਮੇਂ ਬੁਰਾ ਨਹੀਂ ਪੈਦਾ ਹੁਆ ਹੈ, ਹਰ ਇਨਸਾਨ ਕਾ ਇੱਕ ਆਪਣਾ ਔਰਾ ਹੈ, ਹਰ ਇਨਸਾਨ ਇੱਕ ਮੁਖਤਲਿਫ ਮਾਹੌਲ ਮੇਂ ਜਨਮ ਲੇਤਾ ਹੈ, ਮੁਖਤਲਿਫ ਸਗੇ ਜੋ ਬਹਿਣ ਭਾਈ ਹੋਤੇ ਹੈ ਉਨਕਾ ਔਰਾ ਇੱਕ ਦੂਸਰੇ ਸੇ ਡਿਫਰੈਂਟ ਹੋਤਾ ਹੈ। ਮੈਂ ਹਮੇਸ਼ਾ ਇੱਕ ਬਾਤ ਕਹਿਤੀ ਹੂੰ ਔਰ ਆਈ ਰਿਪੀਟ ਦਿਸ ਸੈਂਟੈਂਸ ਅਗੇਨ ਇਨ ਦ ਸ਼ੋ ਕਿ ਆਪਕੇ ਜਬ ਇਹ ਜੋ ਪੋਰ ਹੈ ਨਾ, ਉਂਗਲੀਓਂ ਕੀ ਜੋ ਪੋਰੇ ਹੈਂ, ਆਪਕੇ ਜੋ ਥੰਬ ਇੰਪ੍ਰੈਸ਼ਨਸ ਹੈਂ, ਜਬ ਵੋ ਮੈਚ ਨਹੀਂ ਕਰਦੇ, ਵੈਨ ਯੂਰ ਆਈ ਰੈਟੀਨਾ ਇਜ਼ ਨੋਟ ਮੈਚ ਵਿਦ ਯੋਰ ਬ੍ਰਦਰ ਔਰ ਯੋਰ ਸਿਸਟਰ, ਹਾਉ ਕੈਨ ਯੂ ਸੇ ਕਿ ਆਪ ਜੋ ਹੈ ਨਾ ਵੋ ਇੱਕ ਹੀ ਮਾਹੌਲ ਕੀ, ਇੱਕ ਹੀ ਮਾਹੌਲ ਮੇਂ ਪਲੇ ਬੜੇ ਜੋ ਬੱਚੇ ਹੋਤੇ ਹੈ, ਕੋਈ ਡਾਕਟਰ ਬਣ ਜਾਤਾ ਹੈ, ਕੋਈ ਇੰਜੀਨੀਅਰ ਬਣ ਜਾਤਾ ਹੈ, ਕੋਈ ਪਾਇਲਟ ਬਣ ਜਾਤਾ ਹੈ, ਕੋਈ ਜੋ ਹੈ ਵੋ ਇੱਕ ਆਰਡਨਰੀ ਸਾ ਜੋਬ ਕਰਨੇ ਵਾਲਾ ਇੱਕ ਜੋ ਹੈ ਵੋ ਬੰਦਾ ਬਣ ਜਾਤਾ ਹੈ, ਕੋਈ ਜੋ ਹੈ ਕੋਈ ਕਿਸੇ ਆਰਗਨਾਈਜੇਸ਼ਨ ਕੋ ਰਨ ਕਰਤਾ ਹੈ, ਕੋਈ ਬੰਦਾ ਜੋ ਹੈ ਜੀ ਵੋ ਜਨਾਬ ਕੰਪਨੀ ਮੇਂ ਐਜ਼ ਅ CEO ਕਾਮ ਕਰਤਾ ਹੈ, ਕੋਈ ਉਸੀ ਕੰਪਨੀ ਮੇਂ ਐਜ਼ ਅ ਗਾਰਡ ਜੋਬ ਕਰ ਰਿਹਾ ਹੋਤਾ ਹੈ, ਤੋ ਇਹ ਇਨਸਾਨ ਕੀ ਕਿਸਮਤ ਕੇ ਉੱਪਰ ਵੀ ਡਿਪੈਂਡ ਕਰਤਾ ਹੈ, ਇਨਸਾਨ ਕੇ ਔਰਾ ਕੇ ਉੱਪਰ ਵੀ ਡਿਪੈਂਡ ਕਰਤਾ ਹੈ, ਔਰ ਸਭ ਸੇ ਬੜੀ ਬਾਤ ਕਿ ਆਪਨੇ ਕਿਤਨੀ ਮਿਹਨਤ ਕੀ ਹੈ, ਕਿਤਨੀ ਕੋਸ਼ਿਸ਼ ਕੀ ਆਪਣੇ ਸਾਥ। ਫਸਟ ਥਿੰਗ ਹਮ ਡਿਸਕਸ ਕਰ ਚੁੱਕੇ ਹਾਂ, ਜਵਾਬ ਦੇਣ ਸੇ ਪਹਿਲੇ ਥੋੜ੍ਹਾ ਸਾ ਖਾਮੋਸ਼ ਰਹੇ, ਇੱਕ ਦੋ ਸੈਕਿੰਡਸ ਕਾ ਪੌਜ਼ ਜ਼ਰੂਰ ਲੇ ਤਾਂ ਕਿ ਅਗਲੇ ਕੋ ਇਹ ਮਹਿਸੂਸ ਹੋ ਕਿ ਆਪਕੇ ਅਲਫਾਜ਼ ਜੋ ਹੈ ਵੋ ਜ਼ਾਇਆ ਨਹੀਂ ਹੋਏ ਹੈਂ। ਔਰ ਇਸਕੇ ਸਾਥ ਸਾਥ ਸੈਕਿੰਡ ਥਿੰਗ ਹੈ ਆਈ ਕੋਂਟੈਕਟ, ਆਈ ਕੋਂਟੈਕਟ ਆਪਨੇ ਜਬ ਕਰਨਾ ਹੈ ਤੋ ਇਸ ਤਰ੍ਹਾਂ ਸੇ ਨਹੀਂ ਕਰਨਾ ਕਿ ਆਪਨੇ ਬਹੁਤ ਜ਼ਿਆਦਾ ਪਲਕੇ ਝਪਕਾਤੇ ਰਹਿਣਾ ਹੈ, ਆਪਣੇ ਕਨਫਿਊਜ਼ਡ ਰਹਿਣਾ ਹੈ। ਅਗਰ ਆਪ ਬਹੁਤ ਜ਼ਿਆਦਾ ਪਲਕੋਂ ਕੋ ਝਪਕਾਏਂਗੇ, ਕਨਫਿਊਜ਼ ਰਹੇਂਗੇ, ਇੱਧਰ ਉੱਧਰ ਦੇਖਦੇ ਰਹੇਂਗੇ, ਆਪਣੀ ਕੋਂਟੈਂਟ ਪੇ ਆਪਣੀ ਬਾਤ ਪੇ ਕਾਇਮ ਨਹੀਂ ਰਹੇਂਗੇ ਤੋ ਲੋਕ ਇਹੀ ਸਮਝੇਂਗੇ ਕਿ ਆਪ ਇੱਕ ਆਰਡਨਰੀ ਸੇ ਬੰਦੇ ਹੈਂ, ਆਪਕੋ ਤੋ ਕੁਛ ਵੀ ਕਹਾ ਜਾਏ ਤੋ ਆਪਕੇ ਉੱਪਰ ਅਸਰ ਨਹੀਂ ਹੋਤਾ, ਤੋ ਆਪਨੇ ਇੱਕ ਸ਼ਿਕਾਰੀ ਕੀ ਤਰ੍ਹਾਂ ਅਗਲੇ ਕੀ ਆਂਖੋਂ ਮੇਂ ਦੇਖਣਾ ਹੈ, ਪੂਰੇ ਰੂਪ ਸੇ ਦੇਖਣਾ ਹੈ, ਔਰ ਕੋਸ਼ਿਸ਼ ਕਰਨੀ ਹੈ ਕਿ ਪਲਕੇ ਬਹੁਤ ਜ਼ਿਆਦਾ ਆਪਣੇ ਨਹੀਂ ਝਪਕਾਉਣੀ। ਔਰ ਜਬ ਆਪ ਜ਼ਿਆਦਾ ਪਲਕੇ ਨਹੀਂ ਝਪਕਾਏਂਗੇ ਤੋ ਡੈਫੀਨੇਟਲੀ ਜੋ ਸੈਕਿੰਡ ਪਰਸਨ ਹੈ ਆਪਕੇ ਸਾਹਮਣੇ ਵੋ ਅਨਕੰਫਰਟੇਬਲ ਹੋ ਜਾਏਗਾ ਇਸ ਐਕਟੀਵਿਟੀ ਸੇ, ਸੋ ਜ਼ਰੂਰ ਕਰਕੇ ਦੇਖੀਏਗਾ। ਔਰ ਅਗਰ ਆਪ ਗੌਰ ਸੇ ਉਸਕੋ ਦੇਖਤੇ ਰਹੇਂਗੇ ਤੋ ਅਗਲੇ ਬੰਦੇ ਕੋ ਇਹ ਇੰਪ੍ਰੈਸ਼ਨ ਜਾਏਗਾ ਕਿ ਆਪ ਉਸਕੇ ਦਿਮਾਗ ਕੋ ਪੜ੍ਹ ਸਕਦੇ ਹੈਂ, ਉਸਕੇ ਇਮੋਸ਼ਨਸ ਕੋ ਕੰਟਰੋਲ ਕਰ ਸਕਦੇ ਹੈਂ। ਔਰ ਜਬ ਆਪ ਕਿਸੀ ਕੇ ਇਮੋਸ਼ਨਸ ਕੋ ਕੰਟਰੋਲ ਕਰਨੇ ਲੱਗ ਰਹੇ ਹੈਂ, ਦੈਟ ਮੀਨਸ ਆਪਨੇ ਉਸਕੋ ਪੜ੍ਹ ਲਿਆ, ਉਸਕੋ ਪਕੜ ਲਿਆ, ਆਪਨੇ ਉਸਕੋ ਕੰਟਰੋਲ ਕਰ ਲਿਆ ਹੈ ਮੈਂਟਲੀ। ਸੋ ਜਨਾਬ ਇਸੀ ਕੇ ਸਾਥ ਚਲੇਂਗੇ ਨੈਕਸਟ ਟ੍ਰੈਕ ਕੇ ਜਾਣੇ ਬਾਰਡਰ, ਉਸਕੇ ਬਾਅਦ ਹਮ ਵਾਪਸ ਆਏਂਗੇ। ਸੋ ਵੀ ਆਰ ਮੂਵਿੰਗ ਟੂ ਵਰਡਸ ਅ ਬਿਊਟੀਫੁਲ ਟ੍ਰੈਕ, ਐਂਡ ਵਟ ਇਜ਼ ਅਬਾਊਟ ਦ ਟ੍ਰੈਕ, ਇਟਸ ਅਬਾਊਟ ਅਸਫਰ ਹੁਸੈਨ ਐਂਡ ਜ਼ੇ ਬੰਗਸ਼, ਅ ਬਿਊਟੀਫੁਲ ਕੰਪੋਜੀਸ਼ਨ, ਇਟਸ ਅ ਬਿਊਟੀਫੁਲ ਟ੍ਰੈਕ, ਐਂਡ ਦ ਟ੍ਰੈਕ ਇਜ਼ ਅਬਾਊਟ 3 ਇਨ ਦ ਕੋਂਗੋ। ਕੋਂਗੋ ਕਿਸ ਤਰ੍ਹਾਂ ਸੇ ਹੈ ਆਪ ਖੁਦ ਸੁਣੇ ਔਰ ਆਪ ਪਹਿਚਾਨ ਲੇ।

0: there's music, and then there's magic. One Above, FM 101.
1: और अब वक्त है कमर्शियल ब्रेक का।
2: सोने पैन प्राओ ते मेरे बुजुर्गो, तुहाडी मेजबान ते तुहाडी ईमेल्स और एसएमएस दी तर्जमान साइमा तुहाडी खिदमत च हाजिर है ते सलाम अर्ज करदी है। सोने पैन प्राओ, असी सोने रब दा बेहद शुक्र अदा करने आ कि साडा प्रोग्राम तुहाडे लई शिफा दा जरिया साबित हो रहा है ते साडी हमेशा वांगर यही दुआ है कि अल्लाह पाक हर मरीज नूं मुकम्मल सेहतमंदी अता फरमाए ते जिहड़े पैन प्रा सेहतमंद ने परवरदिगार उन्हां नूं हर दुख ते हर बीमारी तो हमेशा अपनी मान विच रखे। आमीन सुम्मा आमीन। सोने पैन प्राओ, तुहाडी मुहब्बत, तुहाडा खलूस, बिलखसूस तुहाडी दुआवां साडा सरमाया इफ्तिखार ने ते असी तुहाडे नाल वादा करने आ कि असी हमेशा तुहानू बेहतरीन तो बेहतरीन तिब्बी मालूमात फराहम करांगे। सोने भैन भ्राओ, तुहाडे तिब्बी मसाइल दे हल ते तिब्बी रहनुमाई फराहम करन लई हमेशा वांगू अज भी साडे स्टूडियो विच पाकिस्तान दे मारूफ तबीब हर्बल एक्सपर्ट जनाब प्रोफेसर सुलेमान साहब मौजूद ने। लेकिन पहला तुसी नोट फरमाओ साडा पता ते फोन नंबर, फिर असी प्रोफेसर सुलेमान साहब नूं मिलवावांगे तुहाडे नाल। तो लो जनाब, फोन नंबर ते एड्रैस ए ने। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com। जी मेरे सोने भैन भ्राओ, पता ते फोन नंबर तुसी नोट कीता ते हुण उडीकां गईयां मुख। तुसी रेडियो दे नेड़े आ जाओ या रेडियो नूं अपने नेड़े कर लो। मैं मिलवा रही हां तुहानूं यूनानी मैडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन, पाकिस्तान दे मायानास ते मशहूर ओ मारूफ तबीब हर्बल एक्सपर्ट सुलेमान दवाखाना दे बानी ते रूए रवां जनाब प्रोफेसर सुलेमान साहब नाल। सुलेमान साहब, खुशामदीद ते जी आयां नूं ते वेलकम, ते भैन भ्राओं वल्लों बहुत सारा सलाम ते बहुत सारियां दुआवां।
3: बहुत शुक्रिया सहमा जी, मैं भी अपने सारे सुनने वालियां दी खिदमत विच पुरखलूस सलाम पेश करना वां ते हमेशा वांगू अज भी दुआ गो कि सोना रब मेरे वतन दे हर फर्द नूं हमेशा सेहतमंद रखे। आमीन
2: आमीन आमीन। सुलेमान साहब, वक्त ज़ाया किते बगैर मैं पहली जिहड़ी मेल है ओह पढ़ां।
3: जी जी, जरूर पढ़ो।
2: सानूं सब तो पहले जिहड़ी ईमेल मिली है राणा शौकत साहब ने घल्ली है, कहिंदे ने कि अल्लाह दी मेहरबानी नाल मेरा एक बेटा है जिहदी उम्र 7 साल है, इस तों बाद मेरी वाइफ नूं 18 दी प्रॉब्लम हो गई जिहदा मैं बहुत इलाज करवाया, बहुत रकम खर्च कीती लेकिन बीमारी ठीक नहीं हुई। सुलेमान साहब, बहुत उम्मीद नाल मैं तुहानूं मसला लिखिया है, बराए मेहरबानी मशवरा दिओ कि देसी इलाज दे जरिए ये बीमारी ठीक हो जाएगी।
3: शौकत भाई, तिब्बे यूनानी दे मुताबिक 18 अफसाद के खून की वजह नाल हुंदी है। मेरे भाई, सोने रब ने बहुत सारी ऐसी जड़ी बूटियां पैदा फरमाइया ने जिहड़ी ब्लड नूं प्योरीफाई करदियां ने, ते जदों ब्लड विच शामिल जहरीले मादे खत्म हो जाण ते 18 दी बीमारी मुकम्मल तौर ते ठीक हो जाती है।
2: बिल्कुल ठीक।
3: लिहाजा मेरे भाई, मेरा मशवरा है कि तुसीं जिथे इन्ना इलाज करवाया है ਇਸ ਹਰਬਲ ਇਲਾਜ ਨੂੰ ਵੀ ਜ਼ਰੂਰ ਅਜ਼ਮਾਓ, ਹੋ ਸਕਦਾ ਹੈ ਬਲਕਿ ਮੈਨੂੰ ਰੱਬ ਦੀ ਜ਼ਾਤ ਤੋਂ ਉਮੀਦ ਹੈ ਕਿ ਇਸ ਇਲਾਜ ਦੇ ਜ਼ਰੀਏ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ 18 ਤੋਂ ਮੁਕੰਮਲ ਛੁਟਕਾਰਾ ਮਿਲ ਜਾਏਗਾ
2: ਇਨਸ਼ਾਅੱਲਾ ਤਾਲਾ,
3: ਤੇ ਸੋਹਣਾ ਰੱਬ ਤੁਹਾਡੀ ਤਮੰਨਾ ਨੂੰ ਵੀ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਇਹ ਅਗਲੀ ਜਿਹੜੀ ਸਾਡੇ ਕੋਲ ਈਮੇਲ ਹੈ ਉਸ ਇਫਤਿਖਾਰ ਭੱਟ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਬਹੁਤ ਉਮੀਦ ਨਾਲ ਤੁਹਾਨੂੰ ਈਮੇਲ ਲਿਖੀ ਹੈ। ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਤੁਹਾਡੇ ਕੋਲ ਬੇਔਲਾਦੀ ਦੀ ਖਾਸ ਜਿਹੜੀ ਖਾਸ ਤੌਰ 'ਤੇ ਜਿਹੜੇ 18 ਵਰਗੀ ਭੈੜੀ ਬਿਮਾਰੀ ਦਾ ਬਹੁਤ ਕਾਮਯਾਬ ਅਤੇ ਮੁਕੰਮਲ ਇਲਾਜ ਹੈ। ਸੁਲੇਮਾਨ ਸਾਹਿਬ, ਸਾਡੇ ਨਾਲ ਵੀ ਇਹੋ ਹੀ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਅਸੀਂ ਔਲਾਦ ਦੀ ਨਿਯਮਤ ਲਈ ਤਰਸ ਰਹੇ ਹਾਂ। ਬਹੁਤ ਇਲਾਜ ਕਰਵਾਇਆ ਲੇਕਿਨ ਆਰਾਮ ਨਹੀਂ ਮਿਲਿਆ, ਬਰਾਏ ਮਿਹਰਬਾਨੀ ਕੋਈ ਇਲਾਜ ਦੇ ਹਵਾਲੇ ਨਾਲ ਰਹਿਨਮਾਈ ਫਰਮਾਓ, ਸ਼ੁਕਰੀਆ।
3: ਇਫਤਖਾਰ ਭਾਈ, ਇਹ ਸਭ ਅੱਲਾਹ ਦਾ ਕਰਮ ਹੈ ਜਿਹਨੇ ਸਾਡੇ ਇਲਾਜ ਨੂੰ ਦੁਖੀ ਮਰੀਜ਼ਾਂ ਲਈ ਸ਼ਫਾ ਦਾ ਜ਼ਰੀਆ ਬਣਾਇਆ ਹੈ। ਮੇਰੇ ਮੋਹਤਰਮ ਭਾਈ, ਅਠਾਹ ਦੀ ਬਿਮਾਰੀ ਬਿਲਕੁਲ ਕਾਬਲੇ ਇਲਾਜ ਹੈ, ਜਿਹਦੇ ਬਾਰੇ ਤੁਹਾਨੂੰ ਕਈ ਲੋਕਾਂ ਨੇ ਦੱਸਿਆ ਵੀ ਹੈ। ਲਿਹਾਜ਼ਾ ਤੁਸੀਂ ਫਿਕਰ ਨਾ ਕਰੋ ਅਤੇ ਜਿੰਨੀ ਜਲਦੀ ਹੋਵੇ ਤੁਸੀਂ ਮੈਨੂੰ ਆਪ ਆ ਕੇ ਮਿਲੋ, ਤਾਂ ਕਿ ਮੈਂ ਤੁਹਾਡੇ ਇਲਾਜ ਅਤੇ ਦਵਾਈ ਅਤੇ ਇਲਾਜ ਦੇ ਤਰੀਕਾਕਾਰ ਬਾਰੇ ਤੁਹਾਨੂੰ ਸਾਰੀ ਤਫਸੀਲ ਦੱਸਾਂ। ਤੁਸੀਂ ਆਪਣੀ ਵਾਈਫ ਦਾ ਇਲਾਜ ਸ਼ੁਰੂ ਕਰਾਓ, ਇਨਸ਼ਾਅੱਲਾ ਅਠਾਹ ਦੀ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਵੇਗੀ,
2: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਲੋਕੀ ਖੁਦਾ ਦੀ ਪੈਦਾ ਕਰਦਾ ਦਵਾਈਆਂ ਨੂੰ ਵੀ ਅਜ਼ਮਾਉਂਦੇ ਨੇ ਕਿ ਇਹ ਫਾਇਦੇਮੰਦ ਹੈ ਕਿ ਨਹੀਂ।
3: ਸਹਿਮਾ ਜੀ, ਇਹ ਅਜ਼ਮਾਇਸ਼ ਦਵਾਈਆਂ ਦੀ ਨਹੀਂ, ਇਹ ਅਜ਼ਮਾਇਸ਼ ਅਸਲ ਵਿੱਚ ਮੁਆਲਜ ਦੀ ਹੁੰਦੀ ਹੈ।
2: ਅੱਛਾ ਅੱਛਾ ਅੱਛਾ,
3: ਯਾਨੀ ਇਹ ਵੇਖਣਾ ਹੁੰਦਾ ਹੈ ਕਿ ਮੁਆਲਜ ਨੇ ਜੜੀ ਬੂਟੀਆਂ ਦੀ ਅਫਾਦੀਅਤ ਤੋਂ ਕਿਸ ਹੱਦ ਤੱਕ ਫਾਇਦਾ ਉਠਾਇਆ ਹੈ।
2: ਅੱਛਾ, ਯਾਨੀ ਮੁਆਲਜ ਦਾ ਇਮਤਿਹਾਨ ਲਿੱਤਾ ਜਾਂਦਾ। ਚਲੋ ਕੋਈ ਗੱਲ ਨਹੀਂ, ਸਾਨੂੰ ਕੀ ਫਰਕ ਪੈਂਦਾ, ਤੁਹਾਡੇ ਤੇ ਮਾਸ਼ਾਅੱਲਾ 100/100 ਹੀ ਨੰਬਰ ਹੋਣਗੇ। ਸੁਲੇਮਾਨ ਸਾਹਿਬ, ਸਾਨੂੰ ਸ਼ਾਰਟ ਬ੍ਰੇਕ ਦਾ ਕਿਹਾ ਜਾ ਰਿਹਾ, ਤੁਸੀਂ ਜ਼ਰਾ ਥੋੜਾ ਜਿਹਾ ਰੈਸਟ ਰੂਮ ਆਓ ਤੇ ਮੈਂ ਹੁਣੇ ਆਈ
3: ਜੀ। ਠੀਕ,
2: ਸੋਹਣੇ ਭੈਣ ਭਰਾ, ਆਪਣੀ ਸਿਹਤ ਦਾ ਖਿਆਲ ਰੱਖੋ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ 'ਚ ਮੁਬਤਲਾ ਹੋ। ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰ ਤੇ ਮੰਨੇ ਪਰਮੰਨੇ ਪ੍ਰੋਫੈਸਰ ਹਰਬਲ ਐਕਸਪਰਟ ਜਨਾਬ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਨੇ ਤੁਹਾਡੀ ਬਕੀਆ ਮੇਲਸ ਔਰ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਸਾਡੀ ਭੈਣ ਹੋਰਾਂ ਨੇ ਕੱਲੀ ਹੈ
3: ਜੀ।
2: ਕਹਿੰਦੀਆਂ ਨੇ ਕਿ ਮੇਰੀ ਉਮਰ 28 ਸਾਲ ਹੈ, ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 3 ਸਾਲ ਹੈ। ਸੁਲੇਮਾਨ ਸਾਹਿਬ, ਮੈਨੂੰ ਫੇਸ ਤੇ ਛਾਈਆਂ ਦੇ ਨਿਸ਼ਾਨ ਬਣ ਰਹੇ ਨੇ ਤੇ ਮੇਰੀ ਸਕਿਨ ਬਹੁਤ ਹੀ ਡਰਾਈ ਹੈ। ਸਕਿਨ ਤੇ ਹੱਥ ਲਾਓ ਤੇ ਇੰਜ ਲੱਗਦਾ ਜਿਵੇਂ ਖੁਰਦਰੀ ਚੀਜ਼ ਹੈ। ਦਿਨ ਵਿੱਚ ਕਈ ਵਾਰੀ ਲੋਸ਼ਨ ਜਾਂ ਕਰੀਮ ਲਾਉਂਦੀ ਹਾਂ। ਪ੍ਰੋਫੈਸਰ ਸਾਹਿਬ, ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਛਾਈਆਂ ਦੇ ਨਿਸ਼ਾਨ ਸਾਫ਼ ਅਤੇ ਖੁਸ਼ਕੀ ਦੂਰ ਹੋ ਜਾਵੇ। ਜੀ ਸੁਲੇਮਾਨ ਸਾਹਿਬ, ਸੁਲੇਮਾਨ ਸਾਹਿਬ, ਇੱਥੇ ਮੈਂ ਤੁਹਾਡੇ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਹੁਸਨ ਦਾ ਮਾਮਲਾ ਹੈ। ਸਕਿਨ ਤੇ ਹੱਥ ਲਾਓ ਤੇ ਇੰਝ ਲੱਗਦਾ ਜਿਵੇਂ ਖੁਰਦਰੀ ਚੀਜ਼ ਹੈ। ਦਿਨ ਵਿੱਚ ਕਈ ਵਾਰੀ ਲੋਸ਼ਨ ਜਾਂ ਕਰੀਮ ਲਾਉਂਦੀ ਹਾਂ। ਪ੍ਰੋਫੈਸਰ ਸਾਹਿਬ, ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਛਾਈਆਂ ਦੇ ਨਿਸ਼ਾਨ ਸਾਫ਼ ਅਤੇ ਖੁਸ਼ਕੀ ਦੂਰ ਹੋ ਜਾਵੇ।

0: ਵਜ੍ਹਾ ਤੇ ਬੁਨਿਆਦੀ ਵਜ੍ਹਾ ਖਿਲਤੇ ਸੁਦਾ ਦੀ ਜ਼ਿਆਦਤੀ ਹੈ ਤੇ ਛਾਈਆਂ ਦੀ ਬੁਨਿਆਦੀ ਵਜ੍ਹਾ ਫਸਾਦੇ ਖੂਨ ਜਾਂ ਇੱਕ ਤਬਈ ਨਿਜ਼ਾਮ ਦੀ ਡਿਸਟਰਬੈਂਸ ਹੈ। ਲਿਹਾਜ਼ਾ ਜਦੋਂ ਤੱਕ ਇਹਨਾਂ ਬੁਨਿਆਦੀ ਵਜੂਹਾਤ ਨੂੰ ਦੂਰ ਨਹੀਂ ਕੀਤਾ ਜਾਏਗਾ ਮੁਕੰਮਲ ਆਰਾਮ ਨਹੀਂ ਹੋ ਸਕਦਾ। ਮੇਰੀ ਭੈਣ, ਤੁਸੀਂ ਦੁੱਧ, ਦਹੀਂ, ਫਲ ਤੇ ਸਬਜ਼ੀਆਂ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਬਲੱਡ ਨੂੰ ਸਾਫ਼ ਕਰੇਗੀ ਤੇ ਅਖਲਾਤ ਵਿੱਚ ਤਵਾਜ਼ਨ ਪੈਦਾ ਕਰਕੇ ਬਿਮਾਰੀ ਦੀ ਵਜੂਹਾਤ ਨੂੰ ਦੂਰ ਕਰੇਗੀ। ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਛਾਈਆਂ ਵੀ ਦੂਰ ਹੋ ਜਾਣਗੀਆਂ, ਇਹਨਾਂ ਦੇ ਨਿਸ਼ਾਨ ਵੀ ਬਿਲਕੁਲ ਖਤਮ ਹੋ ਜਾਣਗੇ ਤੇ ਤੁਹਾਡੀ ਸਕਿਨ ਸਾਫ਼ ਤੇ ਤਰੋਤਾਜ਼ਾ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਭੈਣ ਜੀ, ਤੁਸੀਂ ਆਪਣੇ ਮਸਲੇ ਦਾ ਹੱਲ ਸੁਣਿਆ, ਤੁਸੀਂ ਬਿਲਕੁਲ ਬੇਫਿਕਰ ਹੋ ਜਾਓ। ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਇਨਸ਼ਾਅੱਲਾ ਤਾਲਾ ਤੁਹਾਡਾ ਇਹ ਮਸਲਾ ਬਿਲਕੁਲ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ
0: ਜੀ, ਜੀ
1: ਔਰਤ ਹੋਵੇ ਜਾਂ ਮਰਦ, ਹਰ ਕਿਸੇ ਨੂੰ ਆਪਣੇ ਹੁਸਨ ਦੀ ਫਿਕਰ ਹੁੰਦੀ ਹੈ। ਹਾਲਾਂਕਿ ਹੁਸਨ ਤੇ ਸਿਰਫ ਔਰਤ ਦੀ ਜਾਗੀਰ ਹੈ, ਫਿਰ ਇਹ ਮਰਦ ਕਿਉਂ ਹੁਸੀਨ ਬਣਨਾ ਚਾਹੁੰਦੇ ਨੇ?
0: ਬੇਸ਼ੱਕ ਸਾਇਮਾ ਜੀ, ਹੁਸਨ ਔਰਤ ਲਈ ਮਖਸੂਸ ਹੈ, ਲੇਕਿਨ ਮਰਦ ਦਾ ਹੁਸਨ ਸਾਨੂੰ ਹਜ਼ਰਤ ਯੂਸਫ ਅਲੈਹਿ ਸਲਾਮ ਦੀ ਜ਼ਾਤ ਵਿੱਚ ਨਜ਼ਰ ਆਉਂਦਾ ਹੈ ਜਿਹੜਾ ਬੜਾ ਹੀ ਬੇਮਿਸਾਲ ਸੀ।
1: ਬੇਸ਼ੱਕ ਬੇਸ਼ੱਕ, ਉਸ ਹੁਸਨ ਦੀ ਮਿਸਾਲ ਦੀ ਨਹੀਂ ਦਿੱਤੀ ਜਾ ਸਕਦੀ। ਸੁਲੇਮਾਨ ਸਾਹਿਬ, ਸਾਡੇ ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਜ਼ਹੀਰ ਭੱਟੀ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ,
1: ਲਿਖਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਬੀ ਏ ਦਾ ਸਟੂਡੈਂਟ ਹਾਂ, ਮੇਰਾ ਮਸਲਾ ਇਹ ਵੇ ਕਿ ਮੇਰਾ ਜਿਸਮ ਬਹੁਤ ਹੀ ਕਮਜ਼ੋਰ ਹੋ ਗਿਆ, ਜਿਸਮ ਦੀ ਹੱਡੀਆਂ ਸਾਫ਼ ਨਜ਼ਰ ਆਉਂਦੀਆਂ ਨੇ ਤੇ ਲੱਤਾਂ 'ਚ ਦਰਦ ਰਹਿੰਦਾ, ਨਜ਼ਰ ਤੇ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਹੈ, ਥੱਕਣ ਤੇ ਸੁਸਤੀ ਰਹਿੰਦੀ ਹੈ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
0: ਬੇਟਾ ਜੀ, ਜਵਾਨੀ ਦੀ ਉਮਰ 'ਚ ਇਹੋ ਜਿਹੀ ਅਲਾਮਤ ਕਿਸੇ ਪੇਚੀਦਾ ਬਿਮਾਰੀ ਵਾਲੀ ਇਸ਼ਾਰਾ ਕਰਦੀਆਂ ਨੇ, ਲਿਹਾਜ਼ਾ ਇਹਦਾ ਫੌਰੀ ਇਲਾਜ ਬਹੁਤ ਜ਼ਰੂਰੀ ਹੈ, ਵਰਨਾ ਅਮਲੀ ਜ਼ਿੰਦਗੀ 'ਚ ਬਹੁਤ ਸਾਰੇ ਮਸਾਇਲ, ਬਿਲਖਸੂਸ ਮਰਦਾਨਾ ਇਨਫਰਟੈਲਿਟੀ ਦੀ ਪ੍ਰੋਬਲਮ ਵੀ ਹੋ ਸਕਦੀ ਹੈ, ਕਿਉਂਕਿ ਇਹੋ ਜਿਹੀ ਬਿਮਾਰੀ ਤੌਲੀ ਦੀ ਸਪਰਮ ਨੂੰ ਵੀਕ ਕਰਦੀ ਹੈ ਅਤੇ ਫਿਰ ਮਰਦਾਨਾ ਬੇਉਲਾਦੀ ਦਾ ਰੋਗ ਵੀ ਲੱਗ ਜਾਂਦਾ ਹੈ। ਬੇਟਾ ਜੀ, ਤੁਸੀਂ ਅੱਜ ਖੁਦ ਦਵਾਈ ਜਾਂ ਟੋਟਕਾ ਇਸਤੇਮਾਲ ਨਹੀਂ ਕਰਨਾ, ਬਾਜ਼ਾਰੀ ਖੁਰਾਕ ਦੀ ਬਜਾਏ ਘਰ ਦੀ ਪੱਕੀ ਸਾਦਾ ਗਜ਼ਾ ਖਾਣੀ ਹੈ। ਸੁਬਹਾ ਜਾਂ ਸ਼ਾਮ ਦੇ ਵਕਤ ਪੈਦਲ ਜ਼ਰੂਰ ਚੱਲਣਾ ਹੈ, ਦਿਨ ਦੇ ਵਕਤ ਬਿਲਕੁਲ ਨਹੀਂ ਸੋਣਾ ਅਤੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਜਿਸਮਾਨੀ ਕੰਮ ਵਿੱਚ ਮਸ਼ਹੂਰ ਰੱਖਣਾ ਹੈ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੇ ਨਾਲ ਬਿਮਾਰੀ ਦੀ ਅੰਦਰੂਨੀ ਪੇਚੀਦਗੀ ਦੂਰ ਹੋਵੇਗੀ, ਅਸਾਬ ਅਤੇ ਪੱਠਿਆਂ ਨੂੰ ਤਾਕਤ ਮਿਲੇਗੀ ਅਤੇ ਇਨਸ਼ਾਅੱਲਾ ਤੁਸੀਂ ਆਪਣੇ ਜਿਸਮ ਵਿੱਚ ਬੇਹੱਦ ਤਾਕਤ, ਤਵਾਨਾਈ ਅਤੇ ਚੁਸਤੀ ਮਹਿਸੂਸ ਕਰੋਗੇ।
1: ਜੀ ਜ਼ਹੀਰ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਸੁਲੇਮਾਨ ਸਾਹਿਬ ਨੇ ਤੁਹਾਡਾ ਇਲਾਜ ਤਜਵੀਜ਼ ਕਰ ਦਿੱਤਾ ਜਿਹਦੇ ਨਾਲ ਇਨਸ਼ਾਅੱਲਾ ਤਾਲਾ ਤੁਸੀਂ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ
0: ਜੀ, ਜੀ
1: ਨਾ ਮੋਟਾਪਾ ਤੇ ਨਾ ਸੁੱਕਾਪਨ ਦਾ ਸਿਆਪਾ, ਬਲਕਿ ਬੰਦੇ ਨੂੰ ਨਾਰਮਲ ਹੋਣਾ ਚਾਹੀਦਾ।
0: ਹਾਂਜੀ ਹਾਂਜੀ,
1: ਇਹਦੇ ਵਾਸਤੇ ਕੀ ਕਰਨਾ ਚਾਹੀਦਾ?
0: ਸਹਿਮਾ ਜੀ, ਨਾਰਮਲ ਰਹਿਣ ਵਾਸਤੇ ਨਾਰਮਲ ਗਜ਼ਾ ਤੇ ਨਾਰਮਲ ਤਰਜ਼ ਜ਼ਿੰਦਗੀ ਬਹੁਤ ਜ਼ਰੂਰੀ ਹੈ। ਦੂਜੇ ਲਫ਼ਜ਼ਾਂ 'ਚ ਸਮਝੋ ਕਿ ਇਤਦਾਲ 'ਚ ਰਹੋ ਤੇ ਸਿਹਤਮੰਦ ਰਹੋ।
1: ਜੀ ਬੇਸ਼ੱਕ ਬੇਸ਼ੱਕ, ਸੁਲੇਮਾਨ ਸਾਹਿਬ ਤੁਸੀਂ ਦੋ ਲਫ਼ਜ਼ਾਂ 'ਚ ਸਿਹਤ ਦਾ ਰਾਜ਼ ਬਿਆਨ ਕਰ ਦਿੱਤਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਪੇਸ਼ ਕਰਨੀ ਆ, ਲਿਖਣ ਵਾਲੇ ਨੇ ਖਾਲਿਦ ਬਸ਼ੀਰ ਸਾਹਿਬ। ਖਾਲਿਦ ਸਾਹਿਬ ਕਹਿੰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 55 ਸਾਲ ਹੈ, ਮੈਨਪਾਇਲਸ ਦੀ ਪ੍ਰੋਬਲਮ ਹੈ, ਮੈਂ ਇੱਕ ਵਾਰੀ ਆਪਰੇਸ਼ਨ ਵੀ ਕਰਾ ਚੁੱਕੀ ਹਾਂ, ਲੇਕਿਨ ਦੁਬਾਰਾ ਤਕਲੀਫ ਸ਼ੁਰੂ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਜੜੀ ਬੂਟੀਆਂ ਦੇ ਇਲਾਜ ਨਾਲ ਪਾਇਲਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
0: ਖਾਲਿਦ ਭਾਈ, ਇਹ ਗੱਲ ਦਰੁਸਤ ਹੈ ਕਿ ਹਰਬਲ ਇਲਾਜ ਦੇ ਜ਼ਰੀਏ ਪਾਇਲਸ ਦੀ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਂਦੀ ਹੈ ਅਤੇ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਮੇਰੇ ਭਾਈ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਕਾਬਜ਼ ਚੀਜ਼ਾਂ ਅਤੇ ਬਾਜ਼ਾਰੀ ਖਾਣੇ ਤੋਂ ਪਰਹੇਜ਼ ਕਰਨਾ ਹੈ। ਸਬਜ਼ੀਆਂ ਜ਼ਿਆਦਾ ਖਾਓ। ਮੈਂ ਤੁਹਾਡੇ ਲਈ ਇੱਕ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹੜੀ ਆਂਤ ਦੇ ਅੰਦਰੂਨੀ ਜ਼ਖਮ ਜਾਂ ਮੌਕਿਆਂ ਨੂੰ ਖੁਸ਼ਕ ਕਰੇਗੀ, ਆਂਤ ਦੀ ਸੋਜਿਸ਼ ਅਤੇ ਵਰਮ ਨੂੰ ਤਹਿਲੀਲ ਕਰੇਗੀ ਅਤੇ ਇਨਸ਼ਾਅੱਲਾ ਆਪਰੇਸ਼ਨ ਦੇ ਬਗੈਰ ਪਾਇਲ ਦੀ ਇਹ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਬੇਫਿਕਰ ਹੋ ਜਾਓ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਮਸਲਾ ਪੇਸ਼ ਕਰਨੀ ਆ, ਜਿਹੜਾ ਬਜ਼ਰੀਆ ਮੇਲ ਸਾਨੂੰ ਆਇਆ ਹੈ
0: ਤੇ
1: ਲਿਖਣ ਵਾਲੇ ਨੇ ਸ਼ਰਜੀਲ ਸਾਹਿਬ
0: ਜੀ।
1: ਸ਼ਰਜੀਲ ਸਾਹਿਬ ਕਹਿੰਦੇ ਨੇ ਕਿ ਮੈਨੂੰ ਸ਼ਦੀਦ ਕਿਸਮ ਦੀ ਦਾਇਮੀ ਰੇਸ਼ਾ ਕੇਰੇ ਦੀ ਤਕਲੀਫ ਹੈ, ਮੈਂ ਬਹੁਤ ਇਲਾਜ ਕਰਵਾਇਆ ਲੇਕਿਨ ਆਰਾਮ ਹੀ ਨਹੀਂ ਹੁੰਦਾ। ਸੁਲੇਮਾਨ ਸਾਹਿਬ, ਮੈਂ ਦਰਦ ਸ਼ਕੀਕਾ ਦੀ ਪ੍ਰੋਬਲਮ ਵੀ ਹੈ ਤੇ ਮੇਰੀ ਯਾਦਦਾਸ਼ਤ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ, ਮੈਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
0: ਸ਼ਰਜੀਲ ਭਾਈ, ਇਹ ਯਕੀਨਨ ਪਰੇਸ਼ਾਨ ਹੋਣ ਵਾਲੀ ਗੱਲ ਹੈ ਕਿਉਂਕਿ ਦਾਇਮੀ ਰੇਸ਼ਾ ਕੇਰਾ ਕਈ ਬਿਮਾਰੀਆਂ ਦਾ ਸਬਬ ਬਣਦਾ ਹੈ, ਮਸਲ ਦਰਦ ਸ਼ਕੀਕਾ ਅਤੇ ਯਾਦਦਾਸ਼ਤ ਦੀ ਕਮਜ਼ੋਰੀ ਵੀ ਦਾਇਮੀ ਰੇਸ਼ੇ ਦੀ ਵਜ੍ਹਾ ਨਾਲ ਹੁੰਦੀ ਹੈ। ਤੁਸੀਂ ਖੱਟੀ ਚੀਜ਼ਾਂ ਅਤੇ ਠੰਡੀ ਬੋਤਲਾਂ, ਆਈਸਕ੍ਰੀਮ ਅਤੇ ਮਸ਼ਰੂਬਾਤ ਵਗੈਰਾ ਤੋਂ ਪਰਹੇਜ਼ ਕਰੋ। ਆਪਣੇ ਆਪ ਨੂੰ ਜ਼ਿਆਦਾਤਰ ਜਿਸਮਾਨੀ ਕੰਮ ਕਾਜ ਵਿੱਚ ਮਸ਼ਹੂਰ ਰੱਖੋ, ਦਿਨ ਦੇ ਟਾਈਮ ਬਿਲਕੁਲ ਨਾ ਸੋਵੋ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਨਿਜ਼ਾਮੇ ਜਿਗਰ ਉਹ ਮੇਦਾ ਨੂੰ ਦਰੁਸਤ ਕਰੇਗੀ

0: ਇਹ ਰੇਸ਼ਾ ਬਲਗਮ ਦੀ ਅਫਜ਼ਾਇਸ਼ ਨੂੰ ਰੋਕੇਗੀ ਤੇ ਬਦਨ ਵਿੱਚ ਮੌਜੂਦ ਬਲਗਮੀ ਰਤੂਬਤ ਖਾਰਜ ਹੋ ਜਾਣਗੀਆਂ ਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
0: ਜੀ, ਜੀ
1: ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਸਾਡੇ ਪ੍ਰੋਡਿਊਸਰ ਸਾਹਿਬ ਤੁਹਾਨੂੰ ਇਸ਼ਾਰਾ ਕਰ ਰਹੇ ਨੇ ਕਿ ਪ੍ਰੋਗਰਾਮ ਨੂੰ ਮੈਂ ਵਾਈਂਡ ਅਪ ਕਰਾਂ ਅਤੇ ਬਹੁਤ ਸਾਰੀ ਮੇਲ SMS ਬਾਕੀ ਰਹਿ ਗਏ ਨੇ ਜਿਹੜੇ ਕਿ ਮੈਂ ਅਗਲੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੀ ਅਤੇ ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਸਰਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੋ ਕੋਈ ਤਿੱਬੀ ਮਸਲਾ ਦਰਪੇਸ਼ ਹੈ ਅਤੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ। ਇਸ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3-7-7-2-7-1-6-0। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮਿਲਾਂਗੇ। ਰੱਬ ਰਾਖਾ।